दर्शन दृष्ट ध्यान धर दर्शन दृष्ट ध्यान धर गोरे मूरत होई।

ਉਦੋਂ ਸਿਮਰਨ ਕਰੇਗਾ ਜਦੋਂ ਬਜ਼ੁਰਗ ਹੋ ਜਾਏਗਾ, ਬੁੱਢਾ ਹੋ ਜਾਏਗਾ, ਤੇਰੀ ਰਸਨਾ ਤੈਨੂੰ ਜਵਾਬ ਦੇ ਜਾਵੇਗੀ, ਅੱਖਾਂ ਤੈਨੂੰ ਜਵਾਬ ਦੇ ਜਾਣਗੀਆਂ, ਕਿਸ ਤਰ੍ਹਾਂ ਚੱਲ ਕੇ ਗੁਰਦੁਆਰੇ ਪੁੱਜੇਗਾ।

ਸ਼ੁੱਧ ਲਈ ਇਹ ਪੌਂਟੇ ਦੀ ਧਰਤੀ ਜੋ ਰਾਜਾ ਮੇਦਨੀ ਪ੍ਰਕਾਸ਼ ਦੀ ਸੀ। ਰਾਜਾ ਮੇਦਨੀ ਪ੍ਰਕਾਸ਼ ਨੇ ਸਤਿਗੁਰੂ ਨੂੰ ਆਪਣੀ ਮਦਦ ਲਈ ਯਾਦ ਕੀਤਾ। ਜਦ ਸਤਿਗੁਰੂ ਨੇ ਆ ਕੇ ਸਹਾਇਤਾ ਕੀਤੀ ਤੇ ਮੇਦਨੀ ਪ੍ਰਕਾਸ਼ ਕਹਿਣ ਲੱਗਾ, ਸਾਹਿਬ ਜੀ ਇੱਕ ਯਾਦ ਆਪਣੀ ਤੁਸੀਂ ਵੀ ਇੱਥੇ ਬਣਾਓ। ਤੇ ਸਤਿਗੁਰੂ ਨੇ ਜਮਨਾ ਦਾ ਤੱਟ ਸੁੰਦਰ ਵੇਖ ਕੇ ਆਪਣਾ ਸੱਜਾ ਚਰਨ ਕੋੜੇ ਤੋਂ ਤੱਲੇ ਲਾਇਆ, ਉਸ ਧਰਤੀ ਦਾ ਨਾਮ ਸ੍ਰੀ ਪਾਉਂਟਾ ਸਾਹਿਬ ਪੈ ਗਿਆ। ਕਹਿੰਦੇ ਨੇ ਸਤਿਗੁਰੂ ਇੱਥੇ ਬਿਰਾਜਮਾਨ ਹੋਏ।

ਸਤਿਗੁਰ ਕਹਿੰਦੇ ਨੇ ਫਤਿਹ ਸ਼ਾਹ ਰਾਜਾ, ਬਿਨਾਂ ਮਤਲਬ ਹੀ ਸਾਡੇ ਤੇ ਇਸਨੇ ਹਮਲਾ ਬੋਲ ਦਿੱਤਾ। ਸਤਿਗੁਰ ਕਹਿੰਦੇ ਨੇ ਅਸੀਂ ਦੀਵਾਨ ਦੇ ਵਿੱਚ ਬੈਠੇ ਹੋਏ ਸਾਂ, ਜਦ ਹਮਲਾ ਹੋਇਆ ਉਪਰੰਤ ਫਤਿਹ ਸ਼ਾਹ ਕੋ ਪਾਤਬ ਰਾਜਾ ਲੋਹ ਪਰਾ ਹਮ ਸੋ ਬਿਨ ਕਾਜਾ, ਬਿਨਾਂ ਮਤਲਬ ਹੀ ਇਸਨੇ ਸਾਡੇ ਤੇ ਹਮਲਾ ਬੋਲ ਦਿੱਤਾ।

ਪੈ। ਸਤਿਗੁਰ ਕਹਿੰਦੇ ਨੇ ਇੱਥੇ ਮੇਰੀ ਭੂਆ ਦੇ ਪੰਜ ਪੁੱਤਰ ਆਏ ਹੋਏ ਸਨ। ਜਦ ਉਹਨਾਂ ਨੇ ਹਮਲਾ ਹੁੰਦਿਆਂ ਤੱਕਿਆ ਤੇ ਆਪਣੇ ਪਲੀ ਪ੍ਰਕਾਰ ਮੈਦਾਨ ਦੇ ਅੰਦਰ ਉਹਨਾਂ ਆਪਣੇ ਪੈਰ ਟਕਾ ਕੇ ਤੇਗ ਚਲਾਣੀ ਸ਼ੁਰੂ ਕਰ ਦਿੱਤੀ। ਹੱਟੀ ਜੀਤ ਮੱਲੰ ਸੋਗਾ ਜੀ ਗੁਲਾਬੰ ਰਣ ਦੇਖੀਏ ਰੰਗ ਰੂਪੰ ਸੁਹਾਭੰ। ਹੱਟੀ ਜੀਤ ਮੱਲ ਜੀ ਮੇਰੀ ਭੂਆ ਦੇ ਪੁੱਤਰ ਮੇਰੇ ਭਰਾ ਕਹਿੰਦੇ ਨੇ ਜੰਗ ਦੇ ਵਿੱਚ ਇਸ ਤਰ੍ਹਾਂ ਲੜ ਰਹੇ ਸਨ, ਰਣ ਦੇਖੀ ਰੰਗ ਰੂਪੰ ਸੁਹਾਭੰ, ਮੈਂ ਉਹਨਾਂ ਦੇ ਰੰਗ ਰੂਪ ਦਾ ਵਿਸਥਾਰ ਨਹੀਂ ਕਰ ਸਕਦਾ ਕਿ ਕਿਸ ਤਰ੍ਹਾਂ ਉਹਨਾਂ ਤੇ ਰੂਪ ਜੰਗ ਦਾ ਚੜ੍ਹਿਆ ਤੇ ਉਹ ਜੰਗ ਕਰ ਰਹੇ ਸਨ। ਹਟਿਓ ਮਾਰੀ ਚੰਦਨ ਗੰਗ ਰਾਮੰ ਜਿਨੇ ਕੀਤੀਆਂ ਜੀਤੀਆਂ ਫੌਜ ਤਾਮੰ।

ਅੰਗੰ ਅਨੂਪੰ ਸਤਿਗੁਰ ਕਹਿੰਦੇ ਨੇ ਸਾਡੇ ਹਲਵਾਈ ਲਾਲ ਚੰਦ ਇਹਨਾਂ ਨੂੰ ਵੀ ਬੜਾ ਜੋਸ਼ ਆਇਆ, ਗੁੱਸੇ ਦੇ ਵਿੱਚ ਲਾਲ ਹੋ ਗਏ। ਕਹਿਣ ਲੱਗੇ ਸਤਿਗੁਰ ਜੀ ਮੈਨੂੰ ਵੀ ਆਗਿਆ ਦਿਓ, ਮੈਂ ਵੀ ਜੰਗ ਕਰਾਂਗਾ। ਤੇ ਸਤਿਗੁਰ ਕਹਿਣ ਲੱਗੇ ਲਾਲ ਚੰਦ ਤੂੰ ਕਦੀ ਤੇਗ ਤਾਂ ਚਲਾਈ ਨੀ, ਜੰਗ ਕਿਵੇਂ ਕਰੇਗਾ। ਸਤਿਗੁਰ ਨੂੰ ਕਹਿਣ ਲੱਗਾ ਲਾਲ ਚੰਦ ਸਤਿਗੁਰ ਜੀ ਮੈਂ ਤੇਗ ਤੇ ਚਲਾਣੀ ਨੀ ਜਾਣਦਾ, ਲੇਕਿਨ ਖੁਰਪਾ ਚਲਾਣਾ ਖੂਬ ਜਾਣਨਾ, ਆਪ ਅਸੀਸ ਦਿਓ ਮੈਂ ਤੁਹਾਨੂੰ ਇਹਦੇ ਨਾਲ ਹੀ ਲੜਕੀ ਵਿਖਾਵਾਂਗਾ। ਕਹਿੰਦੇ ਨੇ ਲਾਲ ਚੰਦ ਜੰਗ ਅੰਦਰ ਆ ਕੇ ਬੜਾ ਸੁੰਦਰ ਲੜੇ ਉਪਰ

0: ਸੰਭਾਰੀ।
1: ਕਹਿੰਦੇ ਨੇ ਇੱਥੇ ਉਦਾਸੀ ਕੁਝ ਸੰਤ ਆਏ ਸਨ, ਉਸ ਤੇ ਜੰਗ ਨੂੰ ਵੇਖਦਿਆਂ ਨੱਠ ਗਏ ਤੇ ਉਹਨਾਂ ਦੇ ਵਿੱਚੋਂ ਇੱਕ ਉਦਾਸੀ ਜੀ ਰਹਿ ਗਿਆ ਜਿਨ੍ਹਾਂ ਦਾ ਨਾਮ ਕਿਰਪਾਲ ਚੰਦ ਜੀ ਕਰਕੇ ਆਇਆ। ਕਹਿੰਦੇ ਨੇ ਇਹਨਾਂ ਨੇ ਵੀ ਸਤਿਗੁਰ ਅੱਗੇ ਅਰਜ ਕੀਤੀ ਤੇ ਆਖਿਆ, ਸਤਿਗੁਰ ਮੈਨੂੰ ਹੁਕਮ ਕਰੋ, ਮੈਂ ਵੀ ਜੰਗ ਵਿੱਚ ਲੜਾਂ। ਸਾਹਿਬ ਕਹਿਣ ਲੱਗੇ, ਕਿਰਪਾਲ ਚੰਦ ਜੀ ਤੁਸੀਂ ਕਿਵੇਂ ਲੜੋਗੇ? ਕਹਿਣ ਲੱਗੇ, ਸਾਹਿਬ ਜੀ ਆਹ ਵੇਖੋ ਮੇਰੇ ਕੋਲ ਲੱਕੜ ਦਾ ਸੋਟਾ ਹੈ, ਮੈਂ ਇਹਦੇ ਨਾਲ ਹੀ ਜੰਗ ਕਰਾਂਗਾ।

0: ਵਰਛੀ ਕਿਰਪਾਨੰਦ ਸਵਾਰੋ। ਸਤਿਗੁਰ ਦੇ ਦੀਵਾਨੰਦ ਚੰਦ ਜੀ ਕਹਿੰਦੇ ਨੇ, ਕਿਰਪਾਲ ਚੰਦ ਉਦਾਸੀ ਵੱਲ ਆਉਂਦਿਆਂ ਨਵਾਬ ਖਾਨ ਨੂੰ ਤੱਕਿਆ ਕਿ ਇਹਨਾਂ ਨੂੰ ਮਾਰਨ ਲਈ ਆ ਰਿਹਾ। ਕਹਿੰਦੇ ਨੇ ਦੀਵਾਨ ਨੇ ਅਗਾਂਹ ਵੱਧ ਕੇ ਵਾਰ ਕੀਤਾ, ਤਹਾਨੰਦ ਚੰਦਨ ਕੀਓ ਕੋ ਪਾਰੋ ਲਗਾਈ ਬਰਛੀ ਕਿਰਪਾਨ ਸਮਾਰੋ। ਨਵਾਬ ਖਾਂ ਬਚ ਗਏ, ਕਿਰਪਾਨ ਕੱਢ ਲਈ। ਜਦ ਕਿਰਪਾਨ ਕੱਢ ਕੇ ਜੰਗ ਕਰਨਾ ਸ਼ੁਰੂ ਕੀਤਾ, ਸਾਹਿਬ ਕਹਿੰਦੇ ਨੇ ਟੁੱਟੀ ਤੇਗ ਤਿੱਖੀ ਕਾਢੇ ਜੰਮ ਦੰਡਨ। ਉਹ ਤਿੱਖੀ ਤੇਗ ਵੀ ਟੁੱਟ ਗਈ ਜੰਗ ਕਰਦਿਆਂ। ਜਦ ਤੇਗ ਟੁੱਟ ਗਈ ਕੜੇ ਜੰਮ ਦੰਡਨ, ਇਹਨਾਂ ਆਪਣੀ ਕਟਾਰ ਕੱਢ ਲਈ। ਜਦ ਕਟਾਰ ਕੱਢੀ ਨਾ, ਕਟਾਰ ਕੱਢ ਕੇ ਉਸ ਦੇ ਸੀਨੇ ਦੇ ਵਿੱਚ ਕੋਪ ਦਿੱਤੀ, ਉਸ ਨੂੰ ਮੈਦਾਨੀ ਜੰਗ ਅੰਦਰ ਲਿਟਾ ਦਿੱਤਾ। ਤੇ ਸਤਿਗੁਰ ਖੁਸ਼ ਹੁੰਦੇ ਇਸ ਨੂੰ ਵਰ ਦਿੰਦੇ, ਕਹਿੰਦੇ ਨੇ ਕਿ ਮੈਨੂੰ ਇਤਨੀ ਪ੍ਰਸੰਨਤਾ ਹੋਈ। ਟੁੱਟੀ ਤੇਗ ਤਿੱਖੀ ਕੜੇ ਜੰਮ ਦੰਡਨ, ਹਟੀ ਰਾਖੀਆਂ ਲੱਜ ਬਸਨ ਸਡੰਡੰ। ਸਾਹਿਬ ਕਹਿੰਦੇ ਨੇ ਇਹਨਾਂ ਸੋਢੀ ਅੰਸ਼ ਦੀ ਲਾਜ ਰੱਖ ਲਈ ਨਵਾਬ ਖਾਂ ਨੂੰ ਮਾਰ ਕੇ। ਹੁਣ ਸਤਿਗੁਰ ਕਹਿੰਦੇ ਨੇ ਇਸ ਜੰਗ ਅੰਦਰ ਇੱਕ ਜਵਾਨ ਬੜੇ ਗੁੱਸੇ ਤੇ ਕ੍ਰੋਧ ਵਿੱਚ ਆਇਆ, ਉਹ ਕੌਣ ਸੀ? ਤਹਾਂ ਇੱਕ ਬੀਰੰ ਹਰੀ ਚੰਦ ਕੋ ਪਿਓ, ਪਾਲੀ ਪਾਤ ਸੌਖੇ ਤੁਮ ਪਾਰੋ ਪਿਓ। ਕਹਿੰਦੇ ਨੇ ਹਰੀ ਚੰਦ ਆਇਆ, ਜਿਸ ਨੇ ਪਾਲੀ ਪਾਤ ਖੇਤ ਅੰਦਰ ਆਪਣਾ ਪੈਰ ਟਿਕਾ ਕੇ ਨਾ ਜੰਗ ਕਰਨਾ ਸ਼ੁਰੂ ਕੀਤਾ।
1: ਮਹਾਕ੍ਰੋਧ ਕੇ ਤੀਰ ਤੀਖੇ ਪ੍ਰਹਾਰੇ, ਲੱਗੇ ਜੋਣ ਕੇ ਤਾਹੇ ਪਾਰੇ ਪਧਾਰੇ।
0: ਕਹਿੰਦੇ ਨੇ ਹਰੀ ਚੰਦ ਇਤਨੇ ਗੁੱਸੇ ਦੇ ਵਿੱਚ ਤੀਰ ਚਲਾਉਂਦਾ ਹੈ, ਉਹ ਤੀਰ ਜਿਸ ਨੂੰ ਵੀ ਲੱਗਦਾ ਉਸ ਤੇ ਆਰ ਪਾਰ ਹੋ ਜਾਂਦਾ ਹੈ।
1: ਹਰੀ ਚੰਦ ਕ੍ਰੁਦੰ ਹਣੇ ਸੂਰ ਸੁਦੰ, ਪਾਲੇ ਬਾਣ ਬਾਏ ਬੜੇ ਸੈਨ ਗਾਏ।
0: ਇਹਨੇ ਬੜੇ ਹੀ ਬਾਣ ਚਲਾਏ, ਬੜੇ ਸੈਨ ਕਿਸਨੇ ਮਾਰ ਦਿੱਤੇ, ਮੈਦਾਨੇ ਜੰਗ ਅੰਦਰ ਲਟਾ ਦਿੱਤੇ। ਕਿਉਂ?
1: ਪ੍ਰਸੰਗ ਰੋਦੰਗ ਰਾਚੇ ਮਹਾਲੋਭ ਮਾਚੇ,
0: ਕਿਉਂਕਿ ਗੁੱਸੇ ਦੇ ਵਿੱਚ ਰਥਿਆ ਸੀ, ਲੋਹੇ ਦੀ ਤਰ੍ਹਾਂ ਲਾਲ ਹੋਇਆ ਜੰਗ ਕਰ ਰਿਹਾ ਸੀ।
1: ਹਾਨੇ ਸ਼ਸਤਰ ਤਾਰ

ਕਹਿੰਦੇ ਨੇ ਇਸ ਹਰੀ ਚੰਦ ਨੇ ਮੇਰੀ ਭੂਆ ਦੇ ਪੁੱਤਰ ਭਰਾ ਦੇ ਸੀਨੇ ਦੇ ਵਿੱਚ ਐਸਾ ਪਾਲਾ ਮਾਰਿਆ, ਤਵੇ ਜੀਤ ਮੱਲੰਗ ਹਰੀ ਚੰਦ ਪੱਲੰਗ, ਹਿਰਦੇ ਐਂਚ ਮਾਰਿਓ ਸੋ ਖੇਤੰਗ, ਉਤਾਰਿਓ ਉਹਨਾਂ ਨੂੰ ਮੈਦਾਨ ਜੰਗ ਅੰਦਰ।

ਕਹੇ ਹੱਥ ਸੇਲੰਗ। ਕਹਿੰਦੇ ਨੇ ਹਰੀ ਚੰਦ ਨੇ ਹੱਥ ਵਿੱਚ ਸੇਲਾ ਫੜਿਆ, ਕੀ ਕਰ ਰਿਹਾ? ਕਰਿਓ ਸਾਂਗ ਧਰਮੰ ਮਹਾਰੋਸ ਰੁਜੰ, ਆਪਣੀ ਮਾਲਕ ਦਾ ਹੁਕਮ ਪਾਲਦਾ ਹੋਇਆ ਮਹਾਰੋਸ ਰੁਜੰ ਦਾ ਭਾਵ ਬੜੇ ਗੁੱਸੇ ਦੇ ਵਿੱਚ ਆ ਕੇ ਜੰਗ ਕਰ ਰਿਹਾ ਹੈ। ਕਰਿਓ ਟੂਕ ਟੂਕ ਹੈਵ ਇਸੋ ਸੂਰ ਜੁਜੰ। ਸਤਿਗੁਰ ਕਹਿੰਦੇ ਨੇ ਇਹ ਮੈਂ ਭਲੀ ਪੰਤ ਕਹਿ ਰਿਹਾ ਕਿ ਜਿਹੜਾ ਵੀ ਮੇਰਾ ਸੂਰਬੀਰ ਇਹਦੇ ਨਾਲ ਜਾ ਕੇ ਲੜਦਾ ਹੈ ਉਹ ਟੁਕੜੇ ਟੁਕੜੇ ਹੋ ਕੇ ਧਰਤੀ ਤੇ ਡਿੱਗ ਪੈਂਦਾ ਹੈ। ਤਹਾਂ ਖਾਨ ਜਾਬ ਤੋਂ ਆਨ ਕਹਿ ਕਹਿ ਹਣਿਓ ਸਾਸੁੰਗ ਰਾਮ ਕੋ ਸ਼ਸਤਰ ਲੈ ਕੇ।

ਸਤਿਗੁਰ ਕਹਿੰਦੇ ਨੇ ਇੱਥੇ ਮੇਰੀ ਭੂਆ ਦੇ ਪੁੱਤਰ ਸ਼ੰਗੂ ਸ਼ਾਹ ਜੀ ਨਜਾਬਤ ਖਾਨ ਦੇ ਨਾਲ ਜੰਗ ਕਰਨ ਲੱਗ ਪਏ ਤੇ ਕਹਿੰਦੇ ਨੇ ਕਈ ਐਸੇ ਜਵਾਨ ਨੇ ਜੋ ਆਪਣੇ ਸਰੀਰ ਦੇ ਨਾਲ ਐਸੇ ਹਥਿਆਰ ਰੱਖਦੇ ਨੇ ਜੋ ਵਗਾ ਕੇ ਮਾਰਦੇ। ਕਹਿੰਦੇ ਨੇ ਆਪਸ ਵਿੱਚ ਦੋਵਾਂ ਨੇ ਵਗਾ ਕੇ ਸ਼ਸਤਰ ਮਾਰੇ ਸੰਘੋ ਸ਼ਾਹ ਜੀ ਦੇ ਹਥਿਆਰ ਦੇ ਨਾਲ ਨਜਾਬਤ ਖਾਂ ਤੇ ਨਜਾਬਤ ਖਾਂ ਦੇ ਹਥਿਆਰ ਦੇ ਨਾਲ ਸੰਘੋ ਸ਼ਾਹ ਜੀ ਸਹੀ ਸਾਹ ਸੰਗਰਾਮ ਸਵਰਗ ਨੂੰ ਸੁਧਾਰੇ ਸਵਰਗਾਂ ਨੂੰ ਸੁਧਾਰ ਗਏ। ਸਾਹਿਬ ਕਹਿ ਰਹੇ

ਕਹਿੰਦੇ ਨੇ ਹਰੀਚੰਦ ਐਸੇ ਤੀਰ ਚਲਾਉਂਦਾ ਜਿਹਨੂੰ ਵੀ ਤੀਰ ਜਾ ਕੇ ਲੱਗਦਾ ਹੈ ਉਹ ਆਪਣੇ ਆਪ ਵਿੱਚ ਨਹੀਂ ਰਹਿੰਦਾ, ਆਪਣਾ ਆਪ ਨਹੀਂ ਸੰਭਾਲ ਸਕਦਾ। ਤਨਗ ਤਿਆਗ ਤੇ ਦੇਵ ਲੋਕੰ ਪਧਾਰਨ, ਉਹ ਆਪਣੇ ਪਰਾਗ ਤਿਆਗ ਦੇ ਹੋਏ ਦੇਵ ਲੋਕ ਨੂੰ ਪਧਾਰ ਜਾਂਦੇ ਹਨ। ਸਤਿਗੁਰ ਕਹਿੰਦੇ ਨੇ ਇਤਨਾ ਬਲੀ ਹੈ, ਦੁਇੰਗ ਬਾਨ ਖੇਚੰ ਇੱਕ ਬਾਰ ਮਾਰੇ, ਕਹਿੰਦੇ ਨੇ ਇੱਕ ਵਾਰੀ ਕਮਾਨ ਦੇ ਵਿੱਚ ਦੋ ਤੀਰ ਰੱਖ ਕੇ ਚਲਾਉਂਦਾ ਹੈ।

ਜਿਹਨੂੰ ਤੀਰ ਵੱਜਦਾ ਹੈ ਆਪੋ ਆਪ ਨਹੀਂ ਸੰਭਾਲ ਸਕਦਾ, ਉਹ ਤੀਰ ਲੱਗ ਕੇ ਆਰ ਪਾਰ ਹੋ ਜਾਂਦਾ ਹੈ। ਸਾਹਿਬ ਕਹਿੰਦੇ ਨੇ ਹਰੀ ਚੰਦ ਕੋ ਪੈ ਕਮਾਨ ਸਵਾਰ ਪ੍ਰਥਮ ਬਾਜੀਆਂ ਤਨ ਬਾਨ ਪ੍ਰਹਾਰ। ਕਹਿੰਦੇ ਨੇ ਇਹ ਹਰੀ ਚੰਦ ਫਿਰ ਮੇਰੇ ਵੱਲ ਹੋਏ, ਇਸਨੇ ਪਹਿਲਾ ਤੀਰ ਮੇਰੇ ਘੋੜੇ ਨੂੰ ਮਾਰਿਆ, ਜਦ ਘੋੜੇ ਨੂੰ ਮਾਰਿਆ ਨਾ ਤੀਰ, ਤੇ ਮੈਂ ਕਿਹਾ ਹਰੀ ਚੰਦ ਅਜੇ ਗੱਲ ਨਹੀਂ ਬਣੀ, ਇੱਕ ਤੀਰ ਹੋਰ ਚਲਾ ਰਿਹਾ, ਕਿਤੇ ਤੇਰੇ ਮਨ ਵਿੱਚ ਸ਼ੰਕਾ ਨਾ ਰਹਿ ਜਾਏ ਕਿ ਕਲਗੀਧਰ ਇਤਨਾ ਵੱਡਾ ਜਰਨੈਲ ਯੋਧਾ, ਇਸਨੇ ਮੈਨੂੰ ਮੌਕਾ ਨਹੀਂ ਦਿੱਤਾ। ਹਰੀ ਚੰਦ ਇੱਕ ਵਾਰੀ ਤੀਰ ਫਿਰ ਚਲਾ, ਅਜੇ ਗੱਲ ਨਹੀਂ ਬਣੀ, ਅਜੇ ਰੋਸ ਨਹੀਂ ਜਾਗਿਆ। ਸਾਹਿਬ ਕਹਿੰਦੇ ਨੇ ਦੁਤੀਆ ਤੀਰ ਤਾਕੇ ਮੋਕੋ ਚਲਾਇਨ ਰੱਖਿਓ ਦੁਐਵ ਮੈਂ ਕਾਨ ਛੁਹਿ ਕੇ ਸਧਾਇਨ। ਕਹਿੰਦੇ ਨੇ ਇਸਨੇ ਫਿਰ ਦੂਸਰਾ ਤੀਰ ਮਾਰੇ, ਜਦ ਦੂਸਰਾ ਤੀਰ ਚਲਾਇਆ ਨਾ, ਉਹ ਮੇਰੇ ਕੰਨ ਨੂੰ ਛੋਹ ਕੇ ਨਿਕਲ ਗਿਆ। ਰੱਖਿਓ ਦੁਐਵ ਮੈਂ ਕੰਨ ਛੁਆ ਕੇ ਸਦਾਇਨ, ਮੇਰੇ ਵਾਹਿਗੁਰੂ ਨੇ ਮੈਨੂੰ ਰੱਖ ਲਿਆ, ਉਹ ਤੀਰ ਮੇਰੇ ਕੰਨ ਨੂੰ ਛੋਹ ਕੇ ਨਿਕਲ ਗਿਆ। ਸਾਹਿਬ ਕਹਿੰਦੇ ਨੇ ਮੈਂ ਫਿਰ ਆਖਿਆ ਹਰੀ ਚੰਦ ਇੱਕ ਤੀਰ ਹੋਰ ਚਲਾ ਲੈ, ਇੱਕ ਮੌਕਾ ਤੈਨੂੰ ਹੋਰ ਦਿੱਤਾ ਜਾਂਦਾ ਕਿਤੇ ਤੇਰੇ ਮਨ ਵਿੱਚ ਸ਼ੰਕਾ ਨਾ।

ਕਹਿੰਦੇ ਨੇ ਇਸਨੇ ਤੀਸਰਾ ਤੀਰ ਮਾਰਿਆ, ਉਹ ਆ ਕੇ ਮੇਰੀ ਪੇਟੀ ਦੇ ਵਿੱਚ ਲੱਗਿਆ ਤੇ ਸਤਿਗੁਰੂ ਨੇ ਸਫੇਦ ਗੋਟੀ ਦਾ ਕਮਰ ਕੱਸਾ ਕੀਤਾ ਹੋਇਆ ਸੀ। ਉਹ ਤੀਰ ਕਹਿੰਦੇ ਨੇ ਉਸ ਨੂੰ ਚੀਰਦਾ ਹੋਇਆ ਜਾ ਕੇ ਸਤਿਗੁਰੂ ਦੇ ਪੇਟ ਤੇ ਲੱਗਾ। ਸਾਹਿਬ ਕਹਿ ਰਹੇ ਨੇ ਚੁੱਬੀ ਚਿੱਚ ਚਰਮੰ ਕਛੁਕਾਏ ਨਾ ਆਇਨ, ਚੁੱਬੀ ਚਿੱਚ ਚਰਮੰ ਕਛੁਕਾਏ ਨਾ ਆਇਨ, ਕਲੰ ਕੇਵਲੰ ਜਾਣ ਦਾਸਨ ਬਚਾਇਨ। ਕਹਿੰਦੇ ਨੇ ਉਹ ਥੋੜੀ ਜੀ ਜਾ ਕੇ ਚੁੰਝ ਮੈਨੂੰ ਚੁੱਭੀ, ਲੇਕਿਨ ਕੋਈ ਵੱਡਾ ਕਾਉ ਨਾ ਆਇਆ, ਕਲੰ ਕੇਵਲਨ ਜਾਣ ਦਾਸ ਬਚਾਏ। ਉਸ ਅਕਾਲ ਪੁਰਖ ਨੇ ਮੈਨੂੰ ਆਪਣਾ ਦਾਸ ਜਾਣ ਕੇ ਬਚਾ ਲਿਆ। ਸਾਹਿਬ ਕਹਿੰਦੇ ਜਦ ਤੀਰ ਲੱਗਾ

ਸਤਿਗੁਰ ਕਹਿੰਦੇ ਨੇ ਹੀ ਅਕਾਲ ਪੁਰਖ, ਇਹ ਮੇਰੀ ਜਿੱਤ ਹੋਈ, ਇਹਦੇ ਵਿੱਚ ਮੇਰੀ ਵਡਿਆਈ ਨਹੀਂ, ਇਹ ਵਡਿਆਈ ਤੇਰੀ ਹੈ। ਤੇਰੀ ਕਿਰਪਾ ਦੇ ਨਾਲ ਅੱਜ ਮੈਂ ਪਹਿਲਾ ਯੁੱਧ ਕੀਤਾ, ਲੇਕਿਨ ਇਸ ਪਹਿਲੇ ਯੁੱਧ ਅੰਦਰ ਤੇਰੀ ਮਿਹਰ ਬਖਸ਼ਿਸ਼ ਦੇ ਨਾਲ

ਹਰ ਨਾਮ ਨੂੰ ਉਹਨਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਉਹਨਾਂ ਨੇ ਧਨ ਆਖਿਆ, ਵੈਲਥ ਆਖਿਆ, ਰਿਚਨੈਸ ਆਖਿਆ। ਕਹਿੰਦੇ ਐ ਮਾਂ ਮੇਰੇ ਪਾਸ ਪਰਮਾਤਮਾ ਦੇ ਨਾਮ ਦਾ ਧਨ ਹੈ, ਮਾਈ ਮੈਂ ਧਨ ਪਾਇਓ ਹਰ ਨਾਮ। ਅਤੇ ਇਸ ਨਾਮ ਧਨ ਦੇ ਨਾਲ ਕਹਿੰਦੇ ਹਨ ਮਨ ਮੇਰੋ ਧਾਵਨ ਤੇ ਛੂਟਿਓ। ਬਾਹਰ ਦਾ ਧਨ ਜਿਤਨਾ ਜ਼ਿਆਦਾ ਆਉਂਦਾ ਹੈ ਉਤਨਾ ਮਨ ਹੋਰ ਜ਼ਿਆਦਾ ਖਿਲਰਦਾ, ਸਕੈਟਰਡ ਹੁੰਦਾ, ਹੋਰ ਭੱਜਦਾ ਹੈ। ਲੇਕਿਨ ਨਾਮ ਧਨ ਜਿਤਨਾ ਜ਼ਿਆਦਾ ਵੱਧਦਾ ਹੈ ਉਤਨਾ ਮਨ ਸ਼ਾਂਤ ਹੁੰਦਾ, ਟਿਕਾਓ ਚ ਆਉਂਦਾ, ਸਟਿਲਨੈਸ ਚ ਆਉਂਦਾ, ਟਿਕ ਜਾਂਦਾ। ਤੇ ਗੁਰੂ ਸਾਹਿਬ ਕਹਿੰਦੇ ਹਨ ਮਨ ਮੇਰੋ ਧਾਵਨ ਤੇ ਛੁਟਿਓ। ਦੌੜਨਾ ਧਾਉਣਾ ਇਸਦਾ ਛੁੱਟ ਗਿਆ ਹੈ, ਖਤਮ ਹੋ ਗਿਆ ਹੈ, ਘਰ ਬੈਠੋ ਵਿਸਰਾਮ। ਅਤੇ ਮੇਰਾ ਮਨ ਹੁਣ ਬਿਲਕੁਲ ਵਿਸਰਾਮ, ਆਰਾਮ, ਰਿਲੈਕਸਡ ਉਸ ਅਵਸਥਾ ਚ ਆ ਗਿਆ ਹੈ। ਕਿਉਂ? ਕਿ ਮੈਂ ਨਾਮ ਦਾ ਧਨ ਜੋ ਹੈ ਉਹ ਪ੍ਰਾਪਤ ਕਰ ਲਿਆ। ਉਹੀ ਗੱਲ ਭਗਤ ਨਾਮਦੇਵ ਜੀ ਇੱਥੇ ਸ਼ੇਅਰ ਕਰ ਰਹੇ ਹਨ ਕਿ ਮੈਂ ਗਰੀਬ, ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ, ਤੇਰਾ ਨਾਮ ਐਸਾ ਆਧਾਰ ਹੈ ਮੇਰਾ, ਇਹ ਨਾ ਹੋਵੇ ਤਾਂ ਫਿਰ ਮੈਂ ਗਰੀਬ ਹਾਂ। ਵੈਸੇ ਮੈਂ ਲੱਖ ਗਰੀਬ ਹੋਵਾਂ ਪਰ ਜਦ ਤੱਕ ਤੇਰਾ ਨਾਮ ਮੇਰੇ ਪਾਸ ਹੈ ਮੈਂ ਆਪਣੇ ਆਪ ਨੂੰ ਗਰੀਬ ਨਹੀਂ ਸਮਝਦਾ, ਖਾਲੀ ਨਹੀਂ ਸਮਝਦਾ। ਅੱਗੇ ਕਹਿੰਦੇ ਹਨ ਕਰੀਮਾ ਰਹੀਮਾ ਅੱਲਾਹ ਤੂੰ ਗਨੀ, ਤੂੰ ਕਰਮ ਕਰਨ ਵਾਲਾ ਹੈ, ਤੂੰ ਰਹਿਮ ਕਰਨ ਵਾਲਾ ਹੈ, ਤੂੰ ਅੱਲਾਹ ਹੈ ਔਰ ਤੂੰ ਗਨੀ ਹੈ, ਸਭ ਤੋਂ ਵੱਡਾ ਹੈ। ਹਾਜ਼ਰਾ ਹਜ਼ੂਰ, ਔਰ ਜਿੱਥੇ ਵੀ ਮੈਂ ਦੇਖਦਾ ਹਾਂ ਉੱਥੇ ਹੀ ਤੂੰ ਪ੍ਰੈਜੈਂਟ ਹੈ, ਕਿਤੇ ਵੀ ਦੂਰ ਨਹੀਂ ਹੈ। ਦਰਪੇਸ਼ ਤੂੰ ਮਨੀ, ਤੂੰ ਮੇਰੇ ਬਿਲਕੁਲ ਪਾਸ। ਦਰਿਆਓ ਤੂੰ, ਦਿਹੰਦ ਤੂੰ, ਵਿਸਿਆਰ ਤੂੰ ਧਨੀ, ਦੇਹ ਲੇਹ ਏਕ ਤੂੰ ਦਿਗਰ ਕੋ ਨਹੀਂ। ਕਹਿੰਦੇ ਹਨ ਤੂੰ ਹੀ ਦੇਣ ਵਾਲਾ ਹੈ, ਤੂੰ ਹੀ ਲੈਣ ਵਾਲਾ ਹੈ, ਤੇ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਹੈ। ਤੂੰ ਦਾਨਾ ਤੂੰ ਬੀਨਾ, ਮੈਂ ਵਿਚਾਰ ਕਿਆ ਕਰੀ। ਤੂੰ ਇਤਨਾ ਦਾਨਾ ਬੀਨਾ ਹੈ, ਇਤਨਾ ਵੱਡਾ ਹੈ ਕਿ ਮੈਂ ਕੀ ਤੇਰੇ ਮਤਲਬ ਵਿਚਾਰ ਕਰ ਸਕਦਾ ਹਾਂ। ਨਾਮੇ ਚ ਸਵਾਮੀ ਬਖਸ਼ੰਦ ਤੂੰ ਹਰੀ, ਤੋ ਅਖੀਰ ਚ ਕਿਤਨਾ ਵੱਡਾ ਸਾਨੂੰ ਹੌਸਲਾ, ਸਾਨੂੰ ਪਿਆਰ, ਸਾਨੂੰ ਤਸੱਲੀ, ਸਾਨੂੰ ਕੰਫਰਟ ਦੇਣ ਲਈ ਆਖਿਆ ਹੈ ਕਿ ਉਹ ਬਖਸ਼ਿੰਦ ਹੈ। ਜੋ ਵੀ ਉਸਦੀ ਸ਼ਰਨ ਪੈ ਜਾਂਦਾ ਹੈ ਝੋਲੀ ਅੱਡ ਕੇ, ਉਸਨੂੰ ਉਹ ਬਖਸ਼ ਵੀ ਦਿੰਦਾ ਹੈ ਅਤੇ ਉਸਨੂੰ ਉਹ ਨਾਮ ਧਨ ਵੀ ਬਖਸ਼ਦਾ ਹੈ। ਇਹ ਹਨ ਸ਼ਬਦ ਦੇ ਅਰਥ। ਸੋ ਭਗਤ ਜੀ ਦੀ ਜੋ ਇਸ ਸ਼ਬਦ ਦੇ ਵਿੱਚ ਮੁੱਖ ਵਿਚਾਰ ਹੈ ਉਹ ਇਹ ਹੈ ਕਿ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਉਹਨਾਂ ਦਾ ਸਹਾਰਾ ਹੈ, ਨਾਮ ਹੀ ਉਹਨਾਂ ਦੀ ਟੇਕ ਹੈ, ਓਟ ਹੈ, ਅਤੇ ਨਾਮ ਕਰਕੇ ਉਹ ਆਪਣੇ ਆਪ ਨੂੰ ਕਦੇ ਵੀ ਗਰੀਬ ਨਹੀਂ ਸਮਝਦੇ, ਉਹ ਅਮੀਰ ਹਨ। ਇਸ ਸ਼ਬਦ ਦੇ ਦੁਆਰਾ ਅਸੀਂ ਇਸ ਹਫ਼ਤੇ ਦੇ ਵਿੱਚ ਜੋ ਗੁਰਮਤ ਦਾ ਮੋਸਟ ਸਿਗਨੀਫਿਕੈਂਟ, ਸਭ ਤੋਂ ਜ਼ਿਆਦਾ ਇੰਪੋਰਟੈਂਟ, ਸਭ ਤੋਂ ਜ਼ਿਆਦਾ ਅਹਿਮ ਇਸ਼ੂ ਹੈ ਨਾਮ, ਉਸ ਦੇ ਵੇਰੀਅਸ ਐਸਪੈਕਟਸ ਗੁਰਬਾਣੀ ਦੇ ਵਿੱਚੋਂ ਕਲੈਰਿਟੀ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ ਤਾਂ ਕਿ ਅਸੀਂ ਉਸ ਤੋਂ ਫਾਇਦਾ ਉਠਾ ਸਕੀਏ। ਨਾਮ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਬਾਡੀ ਐਂਡ ਸੋਲ ਹੁੰਦੀ ਹੈ। ਜੇ ਬਾਡੀ ਦੇ ਵਿੱਚੋਂ ਸੋਲ ਨਿਕਾਲ ਦਿੱਤੀ ਜਾਏ ਤਾਂ ਫਿਰ ਬਾਡੀ ਜੋ ਹੈ ਉਹ ਸਿਰਫ ਇੱਕ ਮੁਰਦਾ ਲਾਸ਼ ਰਹਿ ਜਾਂਦੀ ਜੇ ਸੋਲ ਨਿਕਾਲ ਦਿੱਤੀ ਜਾਏ। ਇਸੇ ਤਰ੍ਹਾਂ ਜਿਸ ਜੀਵਨ ਦੇ ਵਿੱਚੋਂ, ਜਿਸ ਧਰਮ ਦੇ ਵਿੱਚੋਂ, ਜਿਸ ਪ੍ਰੈਕਟਿਸ ਦੇ ਵਿੱਚੋਂ ਨਾਮ ਡਿਸਅਪੀਅਰ ਹੈ ਉੱਥੇ ਸਿਰਫ ਇੱਕ ਡੈਡ ਬਾਡੀ ਰਹਿ ਗਈ ਹੈ, ਸੋਲ ਨਹੀਂ, ਸੋਲ ਨਹੀਂ।
वो खाली है। तो धर्म दे विच अगर नाम नहीं रह गया तो फिर वो एक खोल ही खोल रह गया है, शैल ही शैल रह गया है, सबस्टेंस उस दे विचों गायब। और ए ट्रेजडी साढ़े नाल हुई, साढ़े पास कॉन्सेप्ट्स रह गए हैं, फिलॉसफी रह गई है, इंस्टीट्यूशंस रह गई हैं, पर ओ लाइफ दी फ्लावरिंग जो कि सिर्फ नाम दे प्राप्त होन नाल, नाम दे अचीव होन नाल ही होनी सी, जिस दे नाल लाइफ ने ब्लूम करना सी, फुलफिल्ड एंड कंटेंटेड महसूस करना सी, वो नहीं। जबकि गुरबाणी दे विच एक एक पन्ने पन्ने एक एक शब्द दे विच एक एक लाइन दे विच सारा टोटल एम्फेसिस नाम दे उत्ते ही, नाम दे उत्ते ही। आओ थोड़े जे प्रमाण उस चीज नु सपोर्ट करन लई आप जी नु मैं सुनावा, और बहुत ही ध्यान दे नाल एक एक पंक्ति नु प्रमाण नु आप जी ने सुन। गुरु बाबा जी आखते हैं

ਨਾਨਕ ਦੇ ਘਰ ਦੇ ਵਿੱਚ ਕੇਵਲ ਨਾਮ ਹੈ, ਸਿਰਫ ਨਾਮ ਹੈ। ਔਰ ਜੇ ਨਾਮ ਨਹੀਂ ਹੈ ਤੇ ਸਿੱਖ ਨਹੀਂ, ਜੇ ਨਾਮ ਨਹੀਂ ਹੈ ਤੇ ਧਾਰਮਿਕ ਅਭਿਆਸ ਨਹੀਂ, ਜੇ ਨਾਮ ਨਹੀਂ ਹੈ ਤੇ ਕੋਈ ਗ੍ਰੋਥ ਨਹੀਂ ਹੈ। ਨਾਨਕ ਕੇ ਘਰ ਕੇਵਲ ਨਾਮ। ਵੀ ਮਸਟ ਰਾਈਟ ਡਾਊਨ ਸਮਵੇਅਰ ਇਨ ਅਵਰ ਗੁਰਦੁਆਰਾਜ਼ ਪ੍ਰੈਕਟਿਸ। ਅਗਰ ਨਾਮ ਦੀ ਪ੍ਰੈਕਟਿਸ ਨਹੀਂ ਹੈ ਤੇ ਫਿਰ ਕੋਈ ਪ੍ਰੈਕਟਿਸ ਨਹੀਂ, ਕੋਈ ਪ੍ਰੈਕਟਿਸ। ਫਿਰ ਇੱਕ ਸਿੰਗਿੰਗ ਇੰਡਸਟਰੀ ਹੈ ਵਿਚ ਕੀਪਸ ਔਨ ਕਮਿੰਗ ਐਂਡ ਗੋਇੰਗ। ਨਾਨਕ ਕੇ ਘਰ ਕੇਵਲ ਨਾਮ, ਇਸ ਨੂੰ ਯਾਦ ਰੱਖ। ਨਾਨਕ ਕੇ ਘਰ ਕੇਵਲ ਨਾਮ, ਸਿਰਫ ਨਾਮ ਹੈ ਨਾਨਕ ਦੇ ਘਰ ਦੇ ਵਿੱਚ। ਔਰ ਮਹਾਰਾਜ ਜੀ ਹੋਰ ਆਖਦੇ ਹਨ, ਕਲਯੁਗ ਨਾਮ ਪ੍ਰਧਾਨ ਪਦਾਰਥ। ਇਸ ਦਾ ਮਤਲਬ, ਬਿਕੋਜ਼ ਨਾਓ ਡੇਜ਼ ਦੇਰ ਆਰ ਸੋ ਮੈਨੀ ਟੈਕਨੀਕਸ ਪੀਪਲ ਆਰ ਟੀਚਿੰਗ, ਪ੍ਰਧਾਨ ਪਦਾਰਥ ਦਾ ਮਤਲਬ ਦਿਸ ਇਜ਼ ਦ ਸੁਪਰੀਮ ਟੈਕਨੀਕ, ਦ ਹਾਈਐਸਟ ਮੈਥਡ, ਦ ਮੋਸਟ ਸਕਸੈਸਫੁਲ ਮੈਥਡ ਕਲਯੁਗ ਦੇ ਵਿੱਚ ਹੈ ਤੇ ਉਹ ਨਾਮ ਹੈ, ਨਾ ਯੋਗਾ ਹੈ। ਨਾ ਫਿਲਾਸਫੀ ਹੈ, ਨਾ ਗਿਆਨ ਹੈ, ਸਿਰਫ ਇੱਕ ਨਾਮ ਹੈ। ਕਲਯੁਗ ਨਾਮ ਪ੍ਰਧਾਨ ਪਦਾਰਥ, ਪ੍ਰਧਾਨ ਦਾ ਮਤਲਬ ਸਭ ਤੋਂ ਜ਼ਿਆਦਾ ਉੱਚੀ ਥਾਂ ਰੱਖਣ ਵਾਲਾ ਪਦਾਰਥ, ਜੋ ਸਬਸਟੈਂਸ ਹੈ, ਜੋ ਟੈਕਨੀਕ ਹੈ, ਵੇ ਹੈ, ਮੈਥਡ ਹੈ, ਮਹਾਰਾਜ ਜੀ ਕਹਿੰਦੇ ਉਹ ਨਾਮ ਹੈ। ਕਲਯੁਗ ਨਾਮ ਪ੍ਰਧਾਨ ਪਦਾਰਥ, ਭਗਤ ਜਨਾ ਉਧਰੇ, ਜਿਸ ਦੇ ਨਾਲ ਭਗਤ ਜਨਾ ਦਾ ਉਧਾਰ ਹੋ ਜਾਂਦਾ। ਗੁਰੂ ਮਹਾਰਾਜ ਜੀ ਆਖਦੇ ਹਨ, ਸਾਰਾ ਸੰਸਾਰ ਰੋਗੀ ਹੈ, ਸਾਰੇ ਸੰਸਾਰ ਚ ਅਸੀਂ ਵੀ ਆ ਜਾਂਦੇ, ਵੀ ਆਲ ਆਰ ਸਿੱਕ। ਸਾਰਾ ਸੰਸਾਰ ਜੇ ਰੋਗੀ ਹੈ ਤਾਂ ਵੀ ਆਰ ਨਾਟ ਐਗਜ਼ੈਂਪਟਡ, ਅਸੀਂ ਵੀ ਰੋਗੀ। ਹਮੇ ਰੋਗ ਮਾਨੁਖ ਕੋ ਦੀਨ, ਹਮੇ ਦਾ ਰੋਗ। ਗੁਰੂ ਮਹਾਰਾਜ ਜੀ ਆਖਦੇ ਹਨ, ਨਾਨਕ ਦੇ ਘਰ ਦੇ ਵਿੱਚ ਅਗਰ ਇਸ ਰੋਗ ਦੀ ਕੋਈ ਦਵਾਈ ਹੈ, ਸਾਰਾ ਸੰਸਾਰ ਰੋਗੀ ਹੈ, ਅਤੇ ਰੋਗ ਦੀ ਅਗਰ ਕੋਈ ਦਵਾਈ ਹੈ, ਸੰਸਾਰ ਰੋਗੀ ਨਾਮ ਦਾਰੂ। ਕਹਿੰਦੇ ਸਾਰਾ ਸੰਸਾਰ ਰੋਗੀ ਹੈ ਤੇ ਸਿਰਫ ਨਾਮ ਹੀ ਇੱਕ ਦਾਰੂ ਹੈ, ਨਾਮ ਹੀ ਇੱਕ ਇਲਾਜ ਹੈ, ਹੋਰ ਕੋਈ ਵੀ ਇਲਾਜ ਨਹੀਂ ਹੈ।

0: ਧਰਮ ਦੇ ਵਿੱਚ ਪੂਜਾ ਦਾ ਬੜਾ ਅਸਥਾਨ ਹੈ। ਪੂਜਾ ਧੂਪ ਬੱਤੀ ਬਾਲੋ, ਜਲ ਛਿੜਕੋ, ਫੁੱਲ ਲਿਆਓ, ਟੱਲੀਆਂ ਵਜਾਓ, ਸੰਖ ਵਜਾਓ, ਬਹੁਤ ਕਿਸਮ ਦੇ ਨਾਲ ਲੋਕ ਪੂਜਾ ਕਰਦੇ ਹਨ, ਵਰਸ਼ਿਪ ਕਰਦੇ ਹਨ। ਆਪ ਜੀ ਕੀ ਸੁਜੈਸਟ ਕਰਦੇ ਹੋ, ਪੂਜਾ ਕਿਵੇਂ ਕੀਤੀ ਜਾਣੀ ਚਾਹੀਦੀ? ਮਹਾਰਾਜ ਜੀ ਆਖਦੇ ਹਨ ਸਾਡੇ ਘਰ ਦੇ ਵਿੱਚ ਨਾਮ ਹੀ ਪੂਜਾ ਹੈ, ਹੋਰ ਕੋਈ ਪੂਜਾ ਨਹੀਂ ਹੈ, ਨਾਮ ਜਪਣਾ ਹੀ ਪੂਜਾ ਹੈ। ਇਹ ਬਾਬਾ ਜੀ ਦਾ ਜੋ ਨਾਮ ਦੇ ਪ੍ਰਤੀ ਵਿਚਾਰ ਆਪ ਜੀ ਨੂੰ ਸੁਣਾ ਰਹੇ ਹਨ। ਕਹਿੰਦੇ ਹਨ
1: ਪੂਜਾ ਕੀਚੇ ਨਾਮ ਧਿਆਈਏ,
0: ਨਾਮ ਨੂੰ ਧਿਆਉਣਾ ਹੀ ਪੂਜਾ ਕਰਨਾ ਹੈ। ਜੋ ਨਾਮ ਨਹੀਂ ਧਿਆਉਂਦਾ, ਬਾਕੀ ਰਿਚੁਅਲ ਕਰੀ ਜਾਂਦਾ ਹੈ, ਉਹ ਬਾਹਰ ਬਾਹਰ ਹੈ, ਬਾਹਰ ਬਾਹਰ ਹੈ, ਉਹ ਪੂਜਾ ਨਹੀਂ। ਪੂਜਾ ਉਦੋਂ ਹੁੰਦੀ ਹੈ ਜਦੋਂ ਕਿਸੇ ਦਾ ਨਾਮ ਦਿਲ ਚ ਵਸ ਜਾਏ, ਉਹ ਪੂਜਾ ਹੁੰਦੀ ਹੈ। ਕਹਿੰਦੇ ਹਨ ਸਾਡੇ ਘਰ ਦੇ ਵਿੱਚ ਪੂਜਾ ਵੀ ਨਾਮ ਜਪਣਾ ਹੀ ਹੈ, ਹੋਰ ਕੋਈ ਪੂਜਾ ਨਹੀਂ ਹੈ। ਕਿਤਨਾ ਸਿੰਪਲ ਹੈ।

ਗੁਰੂ ਮਹਾਰਾਜ ਇਹ ਦੱਸੋ ਵੀ ਬਹੁਤ ਲੋਕ ਵੇਦ ਸ਼ਾਸਤਰ ਸਿਮਰਤੀਆਂ ਤੇ ਲਿਟਰੇਚਰ ਪੜ੍ਹਦੇ ਹਨ ਕਿਉਂਕਿ ਅਸੀਂ ਵੀ ਵੇਦ ਸ਼ਾਸਤਰ ਪੁਰਾਣ ਸਿਮਰਤੀਆਂ ਆਦਿ ਪੜ੍ਹੀਏ। ਮਹਾਰਾਜ ਜੀ ਆਖਦੇ ਨਹੀਂ, ਸਾਡੇ ਵਾਸਤੇ ਨਾਮ ਜਪਣਾ ਹੀ ਵੇਦ ਪੜ੍ਹਨਾ, ਨਾਮ ਜਪਣਾ ਹੀ ਸਾਡੇ ਵਾਸਤੇ ਵੇਦ ਔਰ ਸ਼ਾਸਤਰ ਹੈ। ਕਹਿੰਦੇ ਹਨ ਨਾਮ ਹਮਾਰੇ ਵੇਦ ਔਰ ਨਾਦ। ਫਿਰ ਇਹ ਗਾਰੰਟੀ ਕਰਦੇ ਹਨ ਕਿ ਨਾਮ ਜਪਣ ਦੇ ਨਾਲ ਸਾਡੇ ਇਸ ਲੋਕ ਦੇ ਵੀ ਪਰਲੋਕ ਦੇ ਵੀ ਸਾਰੇ ਕਾਰਜ ਪੂਰੇ ਹੋ ਜਾਂਦੇ ਹਨ।

ਰੱਬ ਦੀ ਪੂਜਾ ਵੀ ਸਾਡੇ ਘਰ ਦੇ ਵਿੱਚ ਨਾਮ ਜਪਣਾ ਹੀ। ਅਖੀਰਲੀ ਲੰਕਤੀ ਅਖੀਰਲੀ ਜੋ ਪੰਕਤੀ ਹੈ ਉਹ ਤੇ ਬਹੁਤ ਹੀ ਕਮਾਲ ਦੀ ਹੈ ਕਿ ਗੁਰੂ ਮਹਾਰਾਜ ਜੀ ਨੇ ਇਹ ਆਖਿਆ ਹੈ ਕਿ ਮਹਾਰਾਜ ਜੀ ਗੁਰੂ ਦੀ ਸੇਵਾ ਕਿਵੇਂ ਕਰੀਏ, ਗੁਰੂ ਦੀ ਸੇਵਾ ਕਿਵੇਂ ਕਰੀਏ। ਕਹਿੰਦੇ ਨਾਮ ਜਪਣਾ ਹੀ ਗੁਰੂ ਦੀ ਸੇਵਾ ਵੀ ਹੈ। ਜੇ ਤੁਸੀਂ ਨਾਮ ਨਹੀਂ ਜਪਦੇ ਤਾਂ ਉਦਾਂ ਸਭ ਕੁਝ ਕਰਦੇ ਹੋ, ਦਿਨ ਰਾਤ ਮਿਹਨਤ ਕਰਦੇ ਹੋ। ਕਈਆਂ ਨੂੰ ਹੁੰਦਾ ਹੈ ਕਿ ਸੱਜਣ ਬਹੁਤ ਸੇਵਾ ਕਰਦੇ ਹਨ, ਪਰ ਮਹਾਰਾਜ ਜੀ ਦੀ ਪੰਕਤੀ ਹੁਣ ਸੁਣੋ।

ਕਹਿੰਦੇ ਹਨ ਮਾਰੂ ਮੀਂਹ ਨਾ ਤ੍ਰਿਪਿਆ, ਜੋ ਡੈਜ਼ਰਟ ਹੁੰਦਾ ਹੈ, ਮਾਰੂ ਥਲ ਹੁੰਦਾ ਹੈ, ਜਿਤਨਾ ਮਰਜ਼ੀ ਮੀਂਹ ਪਈ ਜਾਏ ਉਹ ਸੁੱਕਾ ਹੀ ਰਹਿੰਦਾ ਹੈ। ਮਾਰੂ ਮੀਂਹ ਨਾ ਤ੍ਰਿਪਿਆ, ਉਹ ਮੀਂਹ ਦੇ ਨਾਲ ਤ੍ਰਿਪਤ ਨਹੀਂ ਹੁੰਦਾ, ਉਹ ਸੁੱਕੇ ਦਾ ਸੁੱਕਾ ਹੀ ਰਹਿ ਜਾਂਦਾ। ਮਾਰੂ ਮੀਂਹ ਨਾ ਤ੍ਰਿਪਿਆ, ਅੱਗੀ ਲਹਿ ਨਾ ਭੁੱਖ। ਜਿਸ ਤਰ੍ਹਾਂ ਮਾਰੂ ਥਲ ਦੀ ਪਾਣੀ ਦੇ ਨਾਲ ਕਦੇ ਵੀ ਉਸਨੂੰ ਰਜੇਵਾ ਨਹੀਂ ਆਉਂਦਾ, ਰੱਜਦਾ ਨਹੀਂ ਹੈ, ਇਟ ਵਾਂਟਸ ਮੋਰ ਐਂਡ ਮੋਰ ਐਂਡ ਮੋਰ ਐਂਡ ਮੋਰ। ਅੱਗੀ ਲਹਿ ਨਾ ਭੁੱਖ, ਅੱਗ ਚ ਜਿਤਨੀਆਂ ਮਰਜ਼ੀ ਲੱਕੜਾਂ ਪਾਈ ਜਾਓ, ਅੱਗ ਵੀ ਕਦੇ ਲੱਕੜਾਂ ਨਾਲ ਰੱਜਦੀ ਨਹੀਂ ਹੈ, ਹੋਰ ਚਾਹੁੰਦੀ ਹੈ, ਹੋਰ ਚਾਹੁੰਦੀ ਹੈ। ਰਾਜਾ ਰਾਜ ਨਾ ਤ੍ਰਿਪਿਆ, ਰਾਜਾ ਕੋਈ ਵੀ ਰਾਜ ਕਰਕੇ ਰੱਜਦਾ ਨਹੀਂ ਹੈ ਕਿ ਹੁਣ ਹੋਰ ਮੈਂ ਰਾਜ ਕਰਨਾ ਚਾਹੁੰਦਾ ਨਹੀਂ, ਉਸਨੂੰ ਉਤਾਰਨਾ ਹੀ ਪੈਂਦਾ। ਰਾਜਾ ਰਾਜ ਨਾ ਤ੍ਰਿਪਿਆ, ਜਿਵੇਂ ਉਹ ਵੀ ਕਦੇ ਤ੍ਰਿਪਤ ਨਹੀਂ ਹੁੰਦਾ। ਸਾਇਰ ਭਰੇ ਕਿ ਸੁੱਕ, ਇਹ ਜਿਹੜੇ ਸਮੁੰਦਰ ਹਨ, ਜਿੰਨਾ ਮਰਜ਼ੀ ਇਹਨਾਂ ਦੇ ਵਿੱਚ ਕੁਝ ਸਿੱਟੀ ਜਾਓ, ਇਹ ਵੀ ਕਦੇ ਸੁੱਕਦੇ ਨਹੀਂ ਹਨ, ਭਰਦੇ ਨਹੀਂ ਹਨ। ਗੁਰੂ ਮਹਾਰਾਜ ਜੀ ਕਹਿੰਦੇ ਹਨ, ਮੇਰੇ ਅੰਦਰ ਨਾਮ ਦੀ ਜੋ ਭੁੱਖ ਹੈ, ਨਾਮ ਦੀ ਜੋ ਪਿਆਸ ਹੈ, ਕਹਿੰਦੇ ਉਹ ਵੀ ਇਸ ਤਰ੍ਹਾਂ ਦੀ ਹੈ ਕਿ ਉਹ ਕਦੇ ਰੱਜਣ ਵਾਲੀ ਨਹੀਂ ਹੈ। ਮੈਂ ਨਾਮ ਦੇ ਮੁਤਲਕ ਜਿਤਨਾ ਮਰਜ਼ੀ ਪੁੱਛੀ ਜਾਵਾਂ, ਮੈਂ ਕਦੇ ਰੱਜਦਾ ਨਹੀਂ। ਨਾਮ ਦੀ ਸੀਕਿੰਗ ਜੋ ਹੈ ਇਤਨੀ ਇੰਟੈਂਸ ਹੈ ਕਿ ਉਸ ਦੀ ਜੋ ਇੱਛਾ ਹੈ ਉਸਨੂੰ ਪ੍ਰਾਪਤ ਕੀਤੇ ਤੋਂ ਬਿਨਾਂ ਕਹਿੰਦੇ ਮੈਂ ਜਿਸ ਤਰ੍ਹਾਂ ਅੱਗ ਨਹੀਂ ਰੱਜ ਸਕਦੀ ਲੱਕੜਾਂ ਦੇ ਨਾਲ, ਕਹਿੰਦੇ ਮੈਂ ਵੀ ਤ੍ਰਿਪਤ ਨਹੀਂ ਹੋ ਸਕਦਾ, ਮੈਨੂੰ ਵੀ ਚੈਨ ਨਹੀਂ ਆ ਸਕਦੀ, ਮੈਂ ਵੀ ਰੱਜ ਨਹੀਂ ਸਕਦਾ। ਜਿਸ ਤਰ੍ਹਾਂ ਮਾਰੂਥਲ ਪਾਣੀ ਦੇ ਨਾਲ ਕਦੇ ਰੱਜਦਾ ਨਹੀਂ ਹੈ, ਮੇਰੀ ਵੀ ਜੋ ਖਾਹਿਸ਼ ਹੈ ਨਾਮ ਪ੍ਰਾਪਤ ਕਰਨ ਦੀ, ਕਹਿੰਦੇ ਜਿਤਨੀ ਦੇਰ ਤੱਕ ਉਹ ਪ੍ਰਾਪਤ ਨਹੀਂ ਹੋ ਜਾਂਦਾ, ਮੈਂ ਵੀ ਪਿਆਸੇ ਦਾ ਪਿਆਸਾ ਹੀ ਰਹਾਂ। ਕਿਤਨੀ ਪੁੱਛਾਂ ਪੁੱਛ, ਕਿਤਨਾ ਮਰਜ਼ੀ ਪੁੱਛੀ ਜਾਵਾਂ, ਭਾਵ ਕਿ ਮੈਂ ਪੁੱਛਣ ਤੋਂ, ਜਾਣਨ ਤੋਂ, ਸਮਝਣ ਤੋਂ ਕਦੇ ਅੱਕਦਾ ਥੱਕਦਾ ਹੀ ਨਹੀਂ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਕੁਛ ਵੀ ਮੈਨੂੰ ਕਰਨਾ ਪਵੇ, ਕੋਈ ਵੀ ਕੀਮਤ ਇਸ ਦੀ ਮੈਨੂੰ ਅਦਾ ਕਰਨੀ ਪਵੇ, ਉਹ ਕਰਨ ਤੋਂ ਮੈਂ ਅੱਕਦਾ ਨਹੀਂ ਹਾਂ ਕਿ ਮੈਨੂੰ ਸਿਰਫ ਨਾਮ ਮਿਲ ਜਾਏ। ਇਤਨੀ ਇੱਛਾ ਮਹਾਰਾਜ ਜੀ ਜ਼ਾਹਰ ਕਰਦੇ ਹਨ। ਹੁਣ ਸਾਧ ਸੰਗਤ ਜੀ, ਕੀਰਤਨ ਦਾ ਜੋ ਅਗਲਾ ਹਿੱਸਾ ਹੈ, ਆਪ ਜੀ ਨੇ ਪਹਿਲਾਂ ਸੁਣਿਆ ਹੈ ਕਿ ਸਾਡੀ ਜੋ ਫੰਡਾਮੈਂਟਲ ਚੀਜ਼ ਹੈ ਉਹ ਨਾਮ ਹੈ, ਅਤੇ ਨਾਮ ਦੀ ਇੱਛਾ ਇਤਨੀ ਹੋਣੀ ਚਾਹੀਦੀ ਹੈ ਕਿ ਜਿਤਨੀ ਦੇਰ ਤੱਕ ਉਹ ਪ੍ਰਾਪਤ ਨਾ ਹੋਵੇ ਉਤਨੀ ਦੇਰ ਤੱਕ ਇਨਸਾਨ ਦੀ ਪਿਆਸ ਨਾ ਬੁੱਝ ਜਾਏ। ਹੁਣ ਕੀਰਤਨ ਦਾ ਜੋ ਤੀਸਰਾ ਪੁਆਇੰਟ ਅੱਜ ਮੈਂ ਆਪ ਜੀ ਦੀ ਸੇਵਾ ਚ ਅਰਜ਼ ਕਰਨਾ ਚਾਹੁੰਦਾ ਹਾਂ ਕਿ ਜੇ ਸਾਡੇ ਜੀਵਨ ਦੇ ਵਿੱਚ ਨਾਮ ਨਹੀਂ ਹੈ, ਅਗਰ ਅਸੀਂ ਨਾਮ ਤੋਂ ਸੱਖਣੇ ਹਾਂ, ਖਾਲੀ ਹਾਂ, ਤਾਂ ਫਿਰ ਸਾਡੀ ਜੋ ਹਾਲਤ ਜਾਂ ਸਾਡੇ ਵਾਸਤੇ ਗੁਰੂ ਮਹਾਰਾਜ ਜੀ ਦਾ ਓਪੀਨੀਅਨ ਕੀ ਹੈ, ਗੁਰੂ ਮਹਾਰਾਜ ਜੀ ਦੀਆਂ ਨਜ਼ਰਾਂ ਦੇ ਵਿੱਚ ਅਸੀਂ ਕੀ ਹਾਂ, ਅਗਰ ਸਾਡੇ ਜੀਵਨ ਦੇ ਵਿੱਚ ਉਹ ਨਾਮ ਰੂਪ ਰਤਨ ਜੋ ਹੈ, ਜਿਊਲ ਜੋ ਹੈ, ਉਹ ਨਹੀਂ। ਪਿਆਰ ਨਾਲ ਉਸਦੇ ਪ੍ਰਮਾਣ ਕਹਿੰਦੇ ਹਨ।

ਕਹਿੰਦੇ ਉਹ ਜੀਵਨ ਜਲਦਾ ਹੈ ਜਿਸ ਜੀਵਨ ਦੇ ਵਿੱਚ ਨਾਮ ਨਹੀਂ, ਔਰ ਉਹ ਜੀਵਨ ਜਲ ਹੀ ਜਾਂਦਾ ਹੈ, ਅੰਦਰੋਂ ਅੰਦਰ ਹੀ ਸੜ ਜਾਂਦਾ ਹੈ, ਸਵਾਹ ਹੋ ਜਾਂਦਾ ਹੈ ਜਿਸ ਜੀਵਨ ਚ ਨਾਮ ਨਹੀਂ। ਕਿਉਂਕਿ ਅੰਦਰ ਸ਼ਾਂਤੀ ਨਹੀਂ ਹੁੰਦੀ, ਜੇ ਸ਼ਾਂਤੀ ਨਹੀਂ ਹੈ ਇਸਦਾ ਮਤਲਬ ਅੱਗ ਹੈ, ਜੇ ਸ਼ਾਂਤੀ ਨਹੀਂ ਹੈ ਇਸਦਾ ਮਤਲਬ ਅੱਗ ਹੈ, ਔਰ ਜੇ ਅੰਦਰ ਅੱਗ ਹੀ ਅੱਗ ਹੈ ਤਾਂ ਫਿਰ ਅੰਦਰ ਅੱਗ ਨੂੰ ਜਲਾ, ਅੰਦਰ ਨੂੰ ਅੱਗ ਜਲਾ ਦੇ, ਅੰਦਰ ਜਲ ਜਾਏਗਾ, ਅੰਦਰ ਤਪਦਾ ਰਹੇਗਾ, ਅੰਦਰ ਸੜਦਾ ਰਹੇਗਾ। ਔਰ ਲੋਕਾਂ ਦੇ ਅੰਦਰ ਸੜਦੇ ਹਨ ਔਰ ਤਪਦੇ ਹਨ ਔਰ ਜਲ ਰਹੇ ਹਨ, ਗੁਰੂ ਮਹਾਰਾਜ ਜੀ ਜਾਣਦੇ ਹਨ, ਜਿਸ ਕਰਕੇ ਉਹਨਾਂ ਨੇ ਬਾਣੀ ਚ ਲਿਖਿਆ ਹੈ, ਜਿਉਂ ਤਪਤ ਹੈ ਬਾਰੋ ਬਾਰ, ਜੀ ਤਪਦਾ ਹੈ, ਤਪ ਤਪ ਖਪੇ।

ਬਹੁਤ ਧਿਆਨ ਦੇ ਨਾਲ ਦੇਖਦੇ ਹਨ ਤਾਂ ਉਹਨਾਂ ਨੂੰ ਸਾਰੀ ਪ੍ਰਿਥਵੀ ਜਲਦੀ ਨਜ਼ਰ ਆਉਂਦੀ ਹੈ। ਇਹ ਜਲਦੀ ਕਿਸ ਦੇ ਨਾਲ ਹੈ? ਇਹ ਪੁੱਛੀਏ ਵੀ ਅੱਗ ਲੱਗੀ ਹੋਈ ਹੈ ਬਾਹਰ, ਅੱਗ ਦਾ ਤਾਂ ਬੜਾ ਅੱਛਾ ਇੰਤਜ਼ਾਮ ਹੈ, ਫਾਇਰ ਬ੍ਰਿਗੇਡ ਨਾਲ ਕਿਤਨੀ ਵੀ ਅੱਗ ਲੱਗੀ ਹੋਵੇ ਝੱਟ ਉਸਨੂੰ ਬੁਝਾ ਦਿੰਦੇ ਹਨ। ਇਹ ਜਲ ਕਿਸ ਦੇ ਨਾਲ ਰਹੀ ਹੈ? ਜਲ ਰਹੀ ਹੈ ਲਿਓ ਲਿਓ ਲਿਓ ਲਿਓ ਕਰਕ ਫਿਰੇ ਸਭ ਲੋਕ। ਅੰਦਰ ਤ੍ਰਿਸ਼ਨਾ ਹੈ ਜੋ ਰਜਦੀ ਨਹੀਂ ਹੈ, ਜੋ ਪਦਾਰਥਾਂ ਨੂੰ, ਵਸਤੂਆਂ ਨੂੰ, ਮਟੀਰੀਅਲਿਸਟਿਕ ਚੀਜ਼ਾਂ ਨੂੰ, ਮਟੀਰੀਅਲ ਨੂੰ ਹੜੱਪ ਕਰੀ ਜਾਣਾ ਚਾਹੁੰਦੀ ਹੈ, ਜਿਸ ਤਰ੍ਹਾਂ ਅੱਗ ਲੱਕੜਾਂ ਨੂੰ ਹੜੱਪ ਕਰ ਜਾਂਦੀ ਹੈ, ਉਹ ਤ੍ਰਿਸ਼ਨਾ ਔਰ ਲਾਲਚ ਦੀ ਅੱਗ ਜੋ ਅੰਦਰ ਲੱਗੀ ਹੋਈ ਹੈ ਉਹ ਇਸ ਨੂੰ ਸਾੜ ਰਹੀ। ਤੋ ਕਹਿੰਦੇ ਹਨ ਜਲ ਜਾਓ ਜੀਵਨ ਨਾਮ ਬਿਨਾ। ਜਿਸ ਜੀਵਨ ਚ ਨਾਮ ਨਹੀਂ ਹੈ ਉੱਥੇ ਠੰਡਕ ਨਹੀਂ ਆਏਗੀ, ਉਹ ਤਪੇਗਾ, ਸੜੇਗਾ, ਜਲੇਗਾ। ਅਗਲੀ ਪੰਕਤੀ ਕਹਿੰਦੇ ਹਨ

ਮਰ ਨਾ ਜਾਹੀ ਜਿਹਨਾਂ ਬਿਸਰਤ ਰਾਮ, ਉਹ ਕੀ ਕਰਦੇ? ਉਹ ਮਰ ਕਿਉਂ ਨਹੀਂ ਜਾਂਦੇ? ਬੇਸ਼ੱਕ ਉਹ ਮਰ ਜਾਣ ਤਾਂ ਕੋਈ ਫਰਕ ਨਹੀਂ ਪੈਂਦਾ ਜਿਹਨਾਂ ਨੂੰ ਰਾਮ ਵਿਸਰਿਆ ਹੋਇਆ ਹੈ। ਮਰ ਨਾ ਜਾਹੀ ਜਿਹਨਾਂ ਬਿਸਰਤ ਰਾਮ, ਉਹ ਜੀ ਕੇ ਕਰਨਗੇ ਵੀ ਕੀ? ਸੜਨਗੇ, ਤਪਣਗੇ, ਜਲਣਗੇ ਅਤੇ ਹੋਰ ਕਰਮ ਪੈਦਾ ਕਰਨਗੇ ਆਪਣੇ ਆਪ ਲਈ। ਕਹਿੰਦੇ ਬਿਹਤਰ ਮਰੇ ਹੀ ਜਾਣ। ਮਰ ਨਾ ਜਾਹੀ ਜਿਹਨਾਂ ਬਿਸਰਤ ਰਾਮ, ਜਿਹਨਾਂ ਨੂੰ ਰਾਮ ਵਿਸਰਿਆ ਹੋਇਆ ਹੈ। ਨਾਮ ਬਿਹੂਨ ਜੀਵਨ ਕੌਣ ਕਾਮ, ਨਾਮ ਤੋਂ ਬਿਨਾਂ ਜੀਵਨ ਦਾ ਕੋਈ ਵੀ ਪਰਪਸ ਨਹੀਂ ਹੈ, ਕੋਈ ਕੰਮ ਨਹੀਂ ਹੈ। ਨਾਮ ਬਿਹੂਨ, ਨਾਮ ਤੋਂ ਸਖਣਾ ਜਿਹੜਾ ਜੀਵਨ ਹੈ, ਕਹਿੰਦੇ ਜੀਵਨ ਕੌਣ ਕਾਮ, ਨਾਮ ਬਿਹੂਨ ਜੀਵਨ ਕੌਣ ਕਾਮ। ਇੱਕ ਪੰਕਤੀ ਹੋਰ ਸੁਣਨ ਵਾਲੀ, ਆਪ ਜੀ ਸੁਣ ਕੇ ਹੈਰਾਨ ਜ਼ਰੂਰ ਹੋਵੋਗੇ। ਕਹਿੰਦੇ ਹਨ

ਜਿਨ੍ਹਾਂ ਨੂੰ ਗੁਰਮੁਖਾਂ ਦੀ ਸਾਧੂ ਜਨਾਂ ਦੀ ਸੰਗਤ ਨਹੀਂ ਹੁੰਦੀ, ਉਹਨਾਂ ਦੀ ਜ਼ਿੰਦਗੀ ਘੜੀ ਨਹੀਂ ਜਾਂਦੀ, ਸ਼ੇਪ ਅਪ ਨਹੀਂ ਹੁੰਦੀ, ਉਸ ਜ਼ਿੰਦਗੀ ਦੇ ਵਿੱਚ ਡਿਵੈਲਪਮੈਂਟ ਨਹੀਂ ਹੁੰਦੀ, ਉਸ ਜ਼ਿੰਦਗੀ ਦੀ ਗਰੋਥ ਨਹੀਂ ਹੁੰਦੀ ਜਿਸ ਜ਼ਿੰਦਗੀ ਨੂੰ ਸਾਧੂ ਸੰਗਤ ਗੁਰਮੁਖਾਂ ਦੀ ਮਹਾਂਪੁਰਸ਼ਾਂ ਦੀ ਸੰਗਤ ਨਾ ਮਿਲੇ, ਕਿਉਂਕਿ ਸੰਗਤ ਤੋਂ ਬਿਨਾਂ ਇਨਸਾਨ ਦਾ ਜੀਵਨ ਬਦਲਦਾ ਨਹੀਂ। ਸਾਧ ਸੰਗਤ ਮਿਲ ਮੂਆ ਜੀ ਜੇ, ਕਹਿੰਦੇ ਸਾਧ ਸੰਗਤ ਅਗਰ ਮਿਲ ਜਾਏ ਤੇ ਮੁਰਦਾ ਇਨਸਾਨ ਜੀ ਪੈਂਦਾ। ਇਤਨੀ ਮਹਿਮਾ ਹੈ ਸਾਧ ਸੰਗਤ। ਕਹਿੰਦੇ ਬਿਨ ਸੰਗਤੀ ਸਭ ਐਸੇ ਰਹੇ ਹੈ ਜੈਸੇ ਪਸ ਢੋਰ, ਜਿਹਨਾਂ ਦੇ ਜੀਵਨ ਸੰਗਤ ਨਹੀਂ ਹੈ ਕਹਿੰਦੇ ਉਹ ਇਸ ਤਰ੍ਹਾਂ ਰਹਿੰਦੇ ਹਨ ਜਿਸ ਤਰ੍ਹਾਂ ਪਸ਼ੂ ਢੋਰ ਰਹਿੰਦੇ ਹਨ। ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ ਢੋਰ। ਹੁਣ ਅਗਲੀ ਲਾਈਨ ਹੈ ਰੈਵੋਲੂਸ਼ਨਰੀ ਲਾਈਨ, ਜੋਲਟ ਦੇਣ ਵਾਲੀ ਲਾਈਨ ਜੋ ਸਾਨੂੰ ਜੜ੍ਹਾਂ ਤੋਂ ਪਕੜ ਕੇ ਹਿਲਾ ਦੇਗੀ, ਉਹ ਇਹ ਹੈ। ਗੁਰੂ ਬਾਬਾ ਜੀ ਕਹਿੰਦੇ ਹਨ

ਇਸ ਦਾ ਜਵਾਬ ਕੋਈ ਮੰਗੇਗਾ ਹੀ ਨਾ। ਮੈਂ ਤਾਂ ਚੋਰੀ ਕਦੇ ਕੀਤੀ ਨਹੀਂ, ਕਿਸੇ ਦਾ ਇੱਕ ਸੈਂਟ ਨਹੀਂ ਚੁਰਾਇਆ, ਤੇ ਮੈਂ ਚੋਰ ਕਿਵੇਂ ਹੋ ਗਿਆ? ਮਹਾਰਾਜ ਜੀ ਕਹਿੰਦੇ ਹਨ, ਬਿਨ ਨਾਂ ਵੈ ਸਭ ਚੋਰ, ਬਿਨ ਨਾਂ ਵੈ ਸਭ ਚੋਰ। ਹੁਣ ਕਿਸ ਤਰ੍ਹਾਂ ਅਸੀਂ ਇਸ ਚੀਜ਼ ਦਾ ਜਵਾਬ ਲੱਭੀਏ ਕਿ ਅਸੀਂ ਚੋਰ ਕਿਵੇਂ ਹੋਏ? ਸਭ ਚੋਰ ਇੱਕ ਅੱਧਾ ਨਹੀਂ, ਸਾਰੀ ਦੁਨੀਆ ਚੋਰ ਹੈ। ਚੋਰ ਇਸ ਤਰ੍ਹਾਂ ਹੈ, ਦਾਤਾਂ ਕਿਸੇ ਦੀਆਂ ਹਨ, ਇਹ ਬਣਾ ਆਪਣੀਆਂ ਲੈਂਦਾ ਹੈ ਕਿ ਮੇਰੀਆਂ ਹਨ। ਕਿਸੇ ਦੀ ਚੀਜ਼ ਨੂੰ ਤੁਸੀਂ ਆਪਣੀ ਬਣਾ ਲਓ ਤੇ ਕਹੋ ਇਹ ਮੇਰੀ ਹੈ, ਫਿਰ ਉਹ ਚੋਰੀ ਨਹੀਂ ਹੋਈ ਤਾਂ ਹੋਰ ਕੀ ਹੋਇਆ? ਕਿਸੇ ਨੇ ਕੋਈ ਗਹਿਣਾ ਪਹਿਨਿਆ ਹੋਇਆ ਹੈ, ਤੁਸੀਂ ਕਿਸੇ ਨਾ ਕਿਸੇ ਢੰਗ ਦੇ ਨਾਲ ਉਸਨੂੰ ਉਤਾਰ ਕੇ ਆਪ ਪਹਿਨ ਲਓ ਤੇ ਕਹੋ ਇਹ ਮੇਰਾ ਹੈ, ਚੋਰੀ ਹੋ ਗਈ। ਕਿਸੇ ਦਾ ਘਰ ਸੰਭਾਲ ਲਓ ਤੇ ਕਹੋ ਇਹ ਮੇਰਾ ਹੈ, ਚੋਰੀ ਹੋ ਗਈ। ਇਹ ਜੀਵਨ ਹੀ ਪਰਮਾਤਮਾ ਦਾ ਹੈ, ਅਸੀਂ ਕਹਿੰਦੇ ਮੇਰਾ, ਮਾਈ ਲਾਈਫ। ਵੈਨ ਵੀ ਸੇ ਮਾਈ ਲਾਈਫ, ਅਸੀਂ ਇਸਨੂੰ ਫੈਬਰੀਕੇਟ ਕੀਤਾ ਹੈ, ਮੈਨੂਫੈਕਚਰ ਕੀਤਾ ਹੈ, ਇਸ ਨੂੰ ਬਣਾਇਆ ਹੈ, ਕ੍ਰੀਏਟ ਕੀਤਾ ਹੈ। ਦੈਨ ਹਾਉ ਕਮ ਵੀ ਕੈਨ ਸੇ ਦਿਸ ਇਜ਼ ਮਾਈ ਲਾਈਫ? ਜਦੋਂ ਅਸੀਂ ਕਹਿੰਦੇ ਮੇਰੀ ਜ਼ਿੰਦਗੀ, ਕਿਸੇ ਚੀਜ਼, ਕਿਸੇ ਵਸਤੂ, ਕਿਸੇ ਹੋਰ ਦੀ ਹੈ, ਲੇਕਿਨ ਅਸੀਂ ਲਾਈਫ ਨੂੰ ਵੀ ਕਹਿ ਦਿੰਦੇ ਹਾਂ ਕਿ ਇਹ ਮੇਰੀ ਹੈ, ਜਿਸਦਾ ਸਾਨੂੰ ਪਤਾ ਹੀ ਕੁਛ ਨਹੀਂ ਕਿ ਇਹ ਚੀਜ਼ ਕੀ ਹੈ, ਉਸ ਨੂੰ ਅਸੀਂ ਕਹਿੰਦੇ ਮੇਰੀ ਹੈ। ਇਹ ਚੋਰੀ ਨਹੀਂ ਹੈ, ਇਹ ਤਨ ਇਨਸਾਨ ਸੋਚਦਾ ਮੇਰਾ ਹੈ। ਭਲਾ ਇਨਸਾਨ ਨੂੰ ਪੁੱਛਿਆ ਜਾਏ ਤੇਰਾ ਕਿਸ ਤਰ੍ਹਾਂ ਹੋਇਆ, ਕਦੋਂ ਤੂੰ ਇਸ ਨੂੰ ਬਣਾਇਆ ਸੀ? ਤੈਨੂੰ ਤਾਂ ਪਤਾ ਵੀ ਨਹੀਂ ਜਦੋਂ ਇਹ ਬਣ ਰਿਹਾ ਸੀ, ਇਹ ਤਾਂ ਕਿਸੇ ਨੇ ਤੈਨੂੰ ਗਿਫਟ ਦਿੱਤੀ ਹੈ। ਇਸ ਦਾ ਡਿਜ਼ਾਈਨਰ ਕੋਈ ਹੋਰ ਹੈ, ਇਸ ਦਾ ਕ੍ਰੀਏਟਰ ਕੋਈ ਹੋਰ ਹੈ, ਇਸ ਦੇ ਪਿੱਛੇ ਇੰਟੈਲੀਜੈਂਸ ਕਿਸੇ ਦੀ ਹੋਰ ਹੈ, ਇਤਨੀ ਕੰਪਲੈਕਸ ਮਸ਼ੀਨ ਨੂੰ ਚਲਾਉਣ ਵਾਲੀ ਵਿਜ਼ਡਮ ਕੋਈ ਹੋਰ ਹੈ, ਤੂੰ ਕਹਿੰਦਾ ਮੇਰਾ ਹੈ। ਇਹ ਕਿਸ ਤਰ੍ਹਾਂ ਕਹਿ ਦਿੱਤਾ ਮੇਰਾ ਹੈ? ਇਹ ਕਿਉਂ ਨਹੀਂ ਕਹਿੰਦਾ ਕਿ ਇਹ ਮੈਨੂੰ ਨਹੀਂ ਪਤਾ ਕਿਸ ਦਾ ਹੈ? ਜਿਸ ਦਾ ਹੈ ਉਹੀ ਇਸ ਦਾ ਮਾਲਕ ਹੈ, ਫਿਰ ਤੂੰ ਜ਼ਿਆਦਾ ਸੌਖਾ ਹੋਵੇਗਾ। ਪਰ ਮਹਾਰਾਜ ਜੀ ਕਹਿੰਦੇ ਹਨ, ਪ੍ਰਾਣੀ ਜਾਣੇ ਇਹ ਤਨ ਮੇਰਾ। ਪ੍ਰਾਣੀ ਕਹਿੰਦਾ ਇਹ ਤਨ ਮੇਰਾ ਹੈ, ਵਸਤੂ ਕਿਸੇ ਹੋਰ ਦੀ ਹੈ, ਲੇਕਿਨ ਇਹ ਕਹਿੰਦਾ ਇਹ ਮੇਰੀ ਹੈ। ਇਹ ਚੋਰੀ ਹੋਈ ਜਾਂ ਨਾ ਹੋਈ, ਚੋਰੀ ਹੋਈ ਜਾਂ ਨਾ ਹੋਈ? ਮਹਾਰਾਜ ਜੀ ਨੇ ਆਖਿਆ, ਜਾਂ ਕੇ ਰੁਕਤ ਬਿਰਖ ਧਨ ਮਾਲ। ਇਹ ਜਿਤਨੇ ਵੀ ਜਿਤਨੀ ਵੀ ਬਨਸਪਤੀ ਹੈ, ਪਲਾਂਟੇਸ਼ਨ ਹੈ, ਜਿਸ ਨੂੰ ਅਸੀਂ ਆਪਣੀ ਇੰਡਸਟਰੀ ਦੇ ਵਿੱਚ ਲੈ ਕੇ ਆਉਂਦੇ ਭਾਵ ਰੋ ਮਟੀਰੀਅਲ, ਇਹ ਸਾਰੇ ਦਾ ਸਾਰਾ ਰੋ ਮਟੀਰੀਅਲ ਅਸੀਂ ਖੁਦ ਬਣਾਇਆ ਹੈ। ਲੋਹਾ, ਸੋਨਾ, ਕੋਇਲਾ, ਰਬੜ ਦੇ ਦਰਖਤ ਅਤੇ ਦਰਖਤ ਜਿਹੜੇ ਲੱਕੜੀ ਪੈਦਾ ਕਰਦੇ ਹਨ, ਫਰਨੀਚਰ ਪੈਦਾ ਕਰਦੇ ਹਨ, ਰੌਕਸ ਜਿਨ੍ਹਾਂ ਤੋਂ ਅਸੀਂ ਮਾਰਬਲ ਲੈ ਕੇ ਆਉਂਦੇ ਹਾਂ, ਉਹ ਅਸੀਂ ਆਪ ਪਹਿਲਾਂ ਜਾ ਕੇ ਬਣਾ ਕੇ ਆਏ ਹਾਂ। ਇੰਟਾਇਰ ਵੈਲਥ ਜਿਹੜੀ ਹੈ ਛੁਪੀ ਪਈ, ਉਹ ਪਰਮਾਤਮਾ ਦੀ ਸਾਜੀ ਹੋਈ ਹੈ। ਉਸ ਨੂੰ ਫਿਰ ਬਾਅਦ ਚ ਲਿਆ ਕੇ ਅਸੀਂ ਆਖਦੇ ਮੇਰੀ ਹੈ। ਇਹ ਚੋਰੀ ਨਹੀਂ ਹੋਈ ਤਾਂ ਫਿਰ ਹੋਰ ਕੀ ਹੋਇਆ? ਜਿਹੜਾ ਸੰਤ ਹੈ ਉਹ ਇਹ ਕਹਿੰਦਾ ਹੈ, ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਹੁਣ ਸਾਡੇ ਕੋਲੋਂ ਕੁਛ ਚਲੇ ਜਾਂਦਾ ਹੈ ਤਾਂ ਅਸੀਂ ਰੋਣਾ ਸ਼ੁਰੂ ਕਰ ਦਿੰਦੇ ਹਾਂ ਕਿ ਚਲੇ ਕਿਉਂ ਗਿਆ। ਜੇ ਤੁਸੀਂ ਪਹਿਲੇ ਦਿਨ ਤੋਂ ਹੀ ਇਹ ਸੋਚ ਕੇ ਰੱਖਦੇ ਕਿ ਇਹ ਤੁਹਾਡਾ ਹੈ ਹੀ ਨਹੀਂ, ਤਾਂ ਫਿਰ ਤੁਹਾਨੂੰ ਤਕਲੀਫ ਕਿਵੇਂ ਹੁੰਦੀ? ਜਿਸ ਚੀਜ਼ ਨੂੰ ਆਪਣਾ ਕਹਿਤਾ ਔਰ ਆਪਣੀ ਹੈ ਨਹੀਂ, ਆਪਣੀ ਬਣਾ ਕੇ ਬੈਠ ਗਏ ਖਾਮ ਖਾ, ਔਰ ਫਿਰ ਉਸਦੇ ਜਾਣ ਉੱਤੇ ਰੋਣਾ ਸ਼ੁਰੂ ਕਰ ਦਿੱਤਾ। ਇਸ ਤੋਂ ਵੱਡੀ ਅਗਿਆਨਤਾ ਹੋਰ ਕੀ ਹੋ ਸਕਦੀ ਹੈ? ਤਾਂ ਮੈਂ ਆਪ ਜੀ ਦੇ ਸਾਹਮਣੇ ਪੰਕਤੀ ਪੇਸ਼ ਕੀਤੀ ਸੀ, ਮਹਾਰਾਜ ਜੀ ਆਖਦੇ ਨੇ, ਜਿਨ ਕੀਤੇ ਕਿਸੇ ਨਾ ਜਾਣੀ, ਜਿਸਨੇ ਇਹ ਚੀਜ਼ਾਂ ਬਣਾਈਆਂ ਹਨ, ਜੋ ਇਹਨਾਂ ਦਾ ਮਾਲਕ ਹੈ, ਉਸਨੂੰ ਤੇ ਇਹ ਜਾਣਦੇ ਨਹੀਂ ਹਨ। ਤੇ ਬਿਨ ਨਾਵੇ ਸਭ ਚੋਰ, ਨਾਮ ਤੋਂ ਬਿਨਾਂ, ਨਾਮ ਜਪਣ ਤੋਂ ਬਿਨਾਂ, ਨਾਮ ਜਪਣ ਤੋਂ ਬਿਨਾਂ ਉਹ ਅਵਸਥਾ ਨਹੀਂ ਆਏਗੀ, ਉਹ ਅੰਡਰਸਟੈਂਡਿੰਗ ਨਹੀਂ ਆਏਗੀ, ਉਹ ਜਾਗਰੂਕਤਾ ਨਹੀਂ ਆਏਗੀ, ਤਾਂ ਅਸੀਂ ਚੋਰ ਦੇ ਚੋਰ ਬਣੇ ਰਹਾਂਗੇ। ਵੈਸੇ ਭਾਵੇਂ ਅਸੀਂ ਦਸਾਂ ਨਾਹਾਂ ਦੀ ਕਿਰਤ ਵੀ ਕਰਦੇ ਹੋਈਏ, ਤਾਂ ਵੀ ਚੋਰ ਦੇ ਚੋਰ ਬਣੇ ਰਹਾਂ, ਕਿਉਂਕਿ ਬਾਬਾ ਜੀ ਦੀ ਬਾਣੀ ਨੇ ਆਖਿਆ। ਮੈਂ ਆਪ ਜੀ ਦੀ ਸੇਵਾ ਚ ਇੱਕ ਲਫ਼ਜ਼ ਵੀ ਗੁਰਬਾਣੀ ਤੋਂ ਬਾਹਰ ਨਹੀਂ ਆਖਾਂਗਾ ਕਦੇ। ਤਾਂ ਗੁਰਬਾਣੀ ਨੂੰ ਚੈਲੰਜ ਕਰਨ ਦੀ ਨਾ ਮੇਰੇ ਚ ਨਾ ਹੋਰ ਕਿਸੇ ਚ ਹਿੰਮਤ ਹੈ।

ਜਿਸ ਘਰ ਬਾਰ ਦੇ ਵਿੱਚ ਨਾਮ ਨਹੀਂ ਹੈ ਉਹ ਸੁੰਨਾ ਹੈ, ਉੱਥੇ ਐਮਪਟੀਨੈਸ, ਉੱਥੇ ਖਾਲੀਪਨ, ਉੱਥੇ ਲੋਨਲੀਨੈਸ, ਉੱਥੇ ਡਿਪਰੈਸਿਵਨੈਸ, ਜਿਸ ਘਰ 'ਚ ਨਾਮ ਨਹੀਂ ਹੈ। ਜਿਸ ਸਰੀਰ 'ਚ ਨਾਮ ਨਹੀਂ ਹੈ ਉਹ ਵੀ ਅੰਦਰੋਂ ਸੁੰਨਾ ਹੈ, ਉਹ ਵੀ ਅੰਦਰੋਂ ਖਾਲੀ ਹੈ, ਉਹ ਵੀ ਅੰਦਰੋਂ ਐਮਟੀ ਹੈ, ਉੱਥੇ ਵੀ ਲੋਨਲੀਨੈਸ। ਅੱਜ ਦਾ ਕੀਰਤਨ ਇਤਨਾ ਹੀ, ਕਿਉਂਕਿ ਸਮਾਂ ਸਮਾਪਤ ਹੋ ਗਿਆ। ਇਨ ਦੀ ਨਟਸ਼ਲ ਸਾਰਾ ਜੋ ਮੈਂ ਫਿਰ ਆਖਦਿਆਂ, ਨਾਨਕ ਕੇ ਘਰ ਕੇਵਲ ਨਾਮ, ਨਾਨਕ ਦੇ ਘਰ ਦੇ ਵਿੱਚ, ਗੁਰੂ ਬਾਬਾ ਜੀ ਦੇ ਘਰ ਦੇ ਵਿੱਚ ਤੀਰਥ ਵੀ ਨਾਮ ਹੀ ਹੈ, ਇਲਾਜ ਵੀ ਨਾਮ ਹੀ ਹੈ, ਅਤੇ ਰੋਸ਼ਨੀ ਵੀ ਨਾਮ ਹੀ ਹੈ, ਪੂਜਾ ਵੀ ਨਾਮ ਹੀ ਹੈ, ਗੁਰੂ ਦੀ ਸੇਵਾ ਵੀ ਨਾਮ ਹੀ ਹੈ। ਅਤੇ ਜੋ ਨਾਮ ਤੋਂ ਬਿਨਾਂ ਹੈ, ਮਹਾਰਾਜ ਜੀ ਆਖਦੇ ਹਨ, ਉਹ ਚੋਰ ਹੈ, ਉਸ ਦਾ ਜੀਵਨ ਜਲ ਜਾਏਗਾ, ਉਸ ਦਾ ਜੀਵਨ ਡਰਾਉਣਾ ਲੱਗੇਗਾ, ਅਤੇ ਉਸ ਦਾ ਜੀਵਨ ਕਿਸੇ ਕੰਮ ਨਹੀਂ ਹੈ। ਇੱਕ ਪੰਕਤੀ ਮੈਂ ਕਹਿ ਕੇ ਕੀਰਤਨ ਸਮਾਪਤ ਕਰਨ ਲੱਗਾ ਹਾਂ। ਕਹਿੰਦੇ ਨੇ, ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ, ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਵਿਸਰ ਗਿਆ ਹੈ, ਉਹ ਧਰਤੀ ਉੱਤੇ ਸਿਰਫ ਬੋਝ ਹਨ, ਜੋ ਇਸ ਧਰਤੀ ਨੂੰ ਵੀ ਤਕਲੀਫ ਦੇ ਰਹੇ ਹਨ। ਧਰਤੀ ਉੱਤੇ ਬੋਝ ਹਨ ਔਰ ਕੁਛ ਨਹੀਂ। ਸੋ ਇਤਨਾ ਕੁਛ ਯਾਦ ਰੱਖਣਾ, ਕੱਲ ਨੂੰ ਇੱਥੋਂ ਅਗਾਂਹ ਚੱਲਾਂਗੇ। ਪੂਰੀ ਚੁੱਕ ਦੀ ਖੇਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪੰਕਤੀ

در ست بادشاه ستگرو صاحب سری گرو نانک دیو جی مہاراج یہ جو شبد پاک رہے ہیں تو سبنی تھائیں جتھے ہوں جائیں ساچا سرجنہار جیو اے تمام جیوان نو بناون والے رچنہار میں جتھے بھی جانا ہاں اور میں جتھے بھی دیکھنا ہاں میں تینو دیکھنا ہاں تیری پریزنس تیری ہون تیری موجودگی ہر تھان اور ہر وقت مینوں نظر آندی ہے. گرو بابا جی نے بانی دے وچ دو قسم دی نظر دسی ہے. دو قسم دی نظر دسی ہے. ایک ہے وکاری درشٹی, ایک ہے دیو درشٹی. اور یہ جو سٹیٹ آف مائنڈ ہے, یہ جو درشٹی ہے, یہ ساڈی نہیں. گرو بابا جی نو ایسا محسوس ہوندا ہے, ایسا دسدا ہے کہ تو سبنی تھائیں جتھے ہون جائیں. اسی صرف اس شبد نو پڑھیا ہے, پڑھتے ہیں, پر او نظر ساڈے پاس نہیں ہے. اور درشٹی ساڈے پاس نہیں, او نقطہ نگاہ ساڈے پاس نہیں. سو اس کا ارتھ یہ ہویا کہ ساڈی نظر چ, ساڈی درشٹی چ کوئی ایسا نقص ہے, کوئی ایسی کمی ہے, کوئی لیک ہے کہ جو بابا جی نو سامنے دستا ہے وہ سانو نہیں دستا. جو بابا جی نو دستا ہے وہ سانو نہیں دستا. سانو کی دستا ہے, یہ میرا ہے, یہ میرا نہیں, یہ اپنا ہے, یہ بیگانا ہے, یہ چھوٹا ہے, یہ بڑا ہے, یہ غریب ہے, یہ امیر ہے. سانو دویت, دویلٹی, ڈفرینسز نظر آتے ہیں. گرو بابا جی نے صرف ایک اکال پرکھ واحگرو کی جو جوت ہے, جو انرجی ہے, جو اس کی ہوند ہے, جو ڈیوائن دین ہے, جو کرنٹ آف لائف ہے یا تھریٹ آف لائف ہے, جو کہ سارے سبنا دے وچ دی گزر رہے ہیں. جس طرح ایک ہار ہوندا ہے, ہار چ کتنے فل ہیں, کتنے رنگاں دے فل ہیں, اور انہاں سبنا نو جو سپورٹ دین والا جو تھریٹ ہے وہ ایک ہی ہے, اور وہ چھپیا پیا, انہاں فلاں دے وچ چھپیا پیا. اسی طرح تمام جتنے بھی جسم ہیں, تمام جتنی بھی فارمیشن ہے, یہ تمام جتنے بھی آکار ہیں, انہاں تمام آکاراں دے وچ ایک ہی وہ تھریڈ ہے, ایک ہی وہ تاگا ہے, جس نو گرو بابا جی آخدے ہیں ایک ہے سوت پروئے منی ہے. ایک ہی وہ سوت ہے جو کہ فاؤنڈیشن آف اور لائف یا فاؤنڈیشن آف دا انٹائر ایگزسٹنس ہے. سانو وہ نظر نہیں آنا. اگر سانو نظر نہیں آتا تو جو موسٹ اسینشل چیز ہے دیکھنے والی, جس کے آدھار پہ یہ ساری رچنا ہے, وہ سانو نظر نہیں آتی. گرو بابا جی اپنی بانی چ آخدے ہیں دسے سنیے جانیے سواو نہ پایا جائے. کہندے ہیں ویسے اسی بھی سارے کہہ دینے ہیں کہ ہر تھان رب ہی ہے,
ਪਰ ਦੈਟ ਇਜ਼ ਜਸਟ ਫਾਰ ਦਾ ਸੇਕ ਆਫ ਸੇਇੰਗ ਔਰ ਅਵਰ ਕੰਡੀਸ਼ਨਿੰਗ ਕਿ ਅਸੀਂ ਕਹਿ ਦਿੰਦੇ ਹਾਂ ਕਿ ਹਰ ਥਾਂ ਤੇ ਰੱਬ ਹੈ ਪਰ ਸਾਨੂੰ ਰੱਬ ਉਸ ਤਰ੍ਹਾਂ ਨਹੀਂ ਦਿਸਦਾ ਜਿਸ ਤਰ੍ਹਾਂ ਬਾਬਾ ਗੁਰੂ ਨਾਨਕ ਦੇਵ ਜੀ ਨੂੰ ਦਿਸਦਾ ਹੈ। ਦਿਸੈ ਸੁਣੀ ਹੈ, ਉਸ ਦੇ ਪ੍ਰਤੀ ਅਸੀਂ ਸੁਣਦੇ ਵੀ ਹਾਂ, ਵਿਚਾਰਾਂ ਵੀ ਕਰਦੇ ਹਾਂ, ਵੀ ਟਾਕ ਅਬਾਊਟ ਇਟ, ਪਰ ਸਾਨੂੰ ਉਸਦੀ ਪ੍ਰੈਜੈਂਸ, ਉਸਦੀ ਜੋ ਧੁਨੀ ਹੈ, ਉਸਦੀ ਹੋਂਦ ਹੈ, ਉਹ ਸਾਨੂੰ ਫੀਲ ਨਹੀਂ ਹੁੰਦੀ, ਸੁਣਾਈ ਨਹੀਂ ਦਿੰਦੀ। ਜਾਣੀਏ, ਜਾਣੀ ਦਾ ਭਾਵ ਕਿ ਅਸੀਂ ਸਭ ਰੱਬ ਦੇ ਵਾਸਤੇ ਜਾਣਦੇ ਹਾਂ। ਕਿਤੇ ਅਸੀਂ ਡਿਸਕਸ਼ਨ ਕਰਨ ਬੈਠ ਜਾਈਏ ਟੂ ਯੂ ਆਲਵੇਜ ਵੀ ਵਿਲ ਹੈਵ ਸਮਥਿੰਗ ਟੂ ਸੇ ਅਬਾਊਟ ਗਾਡ। ਪਰ ਗੁਰੂ ਮਹਾਰਾਜ ਜੀ ਆਖਦੇ ਹਨ, ਇਹ ਜਗਤ ਦੇ ਪਿਆਰੇ ਲੋਕੋ, ਤੁਸੀਂ ਸਿਰਫ ਸੁਣੀ ਸੁਣਾਈ ਹੀ ਗੱਲ ਕਰੀ ਜਾ ਰਹੇ ਹੋ। ਅਸੀਂ ਰਹਿਰਾਸ ਰੋਜ਼ਾਨਾ ਇੱਕ ਪੰਕਤੀ ਪੜ੍ਹਦੇ ਹਾਂ, ਸੁਣ ਵੱਡਾ ਆਖੇ ਸਭ ਕੋਈ, ਸਾਰੇ ਉਸਨੂੰ ਵੱਡਾ ਵੱਡਾ ਤੇ ਕਹਿੰਦੇ ਹਨ ਪਰ ਵੇਖ ਕੇ ਨਹੀਂ ਕਹਿੰਦੇ, ਉਸਨੂੰ ਮਿਲ ਕੇ ਨਹੀਂ ਕਹਿੰਦੇ, ਉਸਨੂੰ ਐਕਸਪੀਰੀਅੰਸ ਕਰਕੇ ਨਹੀਂ ਕਹਿੰਦੇ, ਵਿਦਾਊਟ ਐਕਸਪੀਰੀਅੰਸ, ਇਧਰੋਂ ਸੁਣਿਆ, ਉਧਰੋਂ ਸੁਣਿਆ, ਇੱਥੋਂ ਪੜਿਆ, ਉੱਥੋਂ ਪੜਿਆ ਤੇ ਵੱਡਾ ਵੱਡਾ ਆਖੀ ਜਾਂਦੇ। ਕਹਿੰਦੇ ਇਸ ਕਰਕੇ ਜਿਤਨੀ ਦੇਰ ਤੱਕ ਤੁਸੀਂ ਸੁਣ ਸੁਣਾ ਕੇ ਹੀ ਗੱਲ ਕਰਦੇ ਹੋ, ਜੋ ਰੱਬ ਨੂੰ ਮਿਲਣ ਦਾ ਟੇਸਟ ਹੈ, ਜੋ ਐਕਸਪੀਰੀਅੰਸ ਹੈ, ਜੋ ਉਸਨੂੰ ਮਿਲਣ ਦੀ ਥਿੱਲ ਹੈ, ਉਹ ਤੁਹਾਡੇ ਜੀਵਨ ਦੇ ਵਿੱਚ ਨਹੀਂ, ਉਹ ਤੁਹਾਡਾ ਆਪਣਾ ਓਨ ਐਕਸਪੀਰੀਅੰਸ ਨਹੀਂ। ਗੁਰੂ ਮਹਾਰਾਜ ਜੀ ਆਖਦੇ ਹਨ, ਸੁਣ ਸੁਣ ਆਖੇ ਕੇਤੀ ਬਾਣੀ, ਕਿਤਨੀ ਦੁਨੀਆ ਹੈ ਜੋ ਸੁਣ ਸੁਣਾ ਕੇ ਕਹੀ ਜਾਂਦੀ। ਸਾਡੀ ਇਸ ਸ਼ਬਦ ਨੂੰ ਪੜ੍ਹਨ ਤੋਂ ਜੋ ਮੇਰਾ ਭਾਵ ਇਹ ਹੈ ਕਿ ਅਸੀਂ ਆਪਣੀ ਅਵਸਥਾ, ਆਪਣਾ ਲੈਵਲ, ਆਪਣੀ ਸਿਚੁਏਸ਼ਨ ਨੂੰ ਅੰਡਰਸਟੈਂਡ ਕਰ ਸਕੀਏ ਕਿ ਇੱਕ ਐਸੀ ਹਸਤੀ ਹੈ ਜੋ ਸਾਨੂੰ ਨਜ਼ਰ ਨਹੀਂ ਆਉਂਦੀ ਪਰ ਉਹ ਹੈ। ਗੁਰੂ ਬਾਬਾ ਜੀ ਨੂੰ ਉਹ ਨਜ਼ਰ ਆਉਂਦੀ ਹੈ। ਹੁਣ ਮਹਾਰਾਜ ਜੀ ਨੂੰ ਇਹ ਪੁੱਛੀਏ, ਮਹਾਰਾਜ ਸੱਚੇ ਪਾਤਸ਼ਾਹ, ਜੋ ਆਪ ਜੀ ਨੂੰ ਨਜ਼ਰ ਆਉਂਦਾ ਉਸਦਾ ਆਨੰਦ ਤੇ ਆਪ ਹੀ ਲੈ ਰਹੇ ਹੋ, ਉਸਦਾ ਆਨੰਦ ਸਾਨੂੰ ਤੇ ਨਹੀਂ ਨਾ ਆ ਸਕਦਾ, ਜੋ ਸਾਨੂੰ ਨਜ਼ਰ ਹੀ ਨਹੀਂ ਆਉਂਦਾ, ਸਾਨੂੰ ਕਿਵੇਂ ਉਹ ਨਜ਼ਰ ਆਏ? ਉਸਦਾ ਜਵਾਬ ਗੁਰੂ ਮਹਾਰਾਜ ਇਹ ਦਿੰਦੇ ਹਨ, ਕਹੇ ਨਾਨਕ ਇਹ ਨੇਤਰ ਅੰਧ ਸੇ, ਇਹ ਸਾਡੀਆਂ ਅੱਖੀਆਂ ਬੇਸ਼ੱਕ ਦੇਖਦੀਆਂ ਵੀ ਹਨ ਲੇਕਿਨ ਫਿਰ ਵੀ ਗੁਰੂ ਬਾਬਾ ਜੀ ਨੇ ਆਖਿਆ ਹੈ ਇਹ ਜੋ ਦੇਖਣ ਦੇ ਯੋਗ ਹੈ, ਜੋ ਦੇਖਣ ਵਾਲੀ ਵਸਤੂ ਹੈ, ਉਸਨੂੰ ਤਾਂ ਦੇਖਦੇ ਹੀ ਨਹੀਂ ਹਨ, ਇਸ ਕਰਕੇ ਦੇਖਦੀਆਂ ਹੋਈਆਂ ਵੀ ਇਹ ਅੰਧੀਆਂ ਹਨ, ਅੰਨੀਆਂ ਹਨ। ਵੀ ਆਲ ਆਰ ਬਲਾਈਂਡ। ਕਹੇ ਨਾਨਕ ਇਹ ਨੇਤਰ ਅੰਧ ਸੇ, ਇਹ ਜਿਹੜੀਆਂ ਅੰਨੀਆਂ ਨਜ਼ਰਾਂ ਹਨ, ਅੱਖੀਆਂ ਹਨ, ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਕਹਿੰਦੇ ਸਤਿਗੁਰੂ ਨੂੰ ਮਿਲ ਕੇ, ਸਤਿਗੁਰੂ ਤਮਾਮ ਜਾਲੇ, ਉਹ ਤਮਾਮ ਜੋ ਪਰਦੇ ਹਨ, ਜੋ ਪਰਦੇ ਸਾਡੀਆਂ ਅੱਖਾਂ ਉੱਤੇ ਹਨ, ਸਾਡੇ ਮਨ ਦੇ ਉੱਤੇ ਹਨ, ਸਾਡੀ ਸੋਚ ਦੇ ਉੱਤੇ ਹਨ, ਗੁਰੂ ਬਾਬਾ ਜੀ ਉਹਨਾਂ ਤਮਾਮ ਭਰਮ ਕੇ ਪਰਦੇ ਸਤਿਗੁਰ ਖੋਲੇ, ਉਹਨਾਂ ਤਮਾਮ ਭਰਮ ਦੇ ਪਰਦਿਆਂ ਨੂੰ ਸਤਿਗੁਰੂ ਦੂਰ ਕਰ ਦੇਗਾ ਔਰ ਉਸ ਤੋਂ ਬਾਅਦ ਜੋ ਗੁਰੂ ਬਾਬਾ ਜੀ ਨੂੰ ਦਿਸਦਾ ਹੈ ਉਹ ਸਾਨੂੰ ਵੀ ਦਿਸੇਗਾ। ਜੋ ਉਹਨਾਂ ਦੀ ਅਵਸਥਾ ਹੈ ਕਿ ਤੂੰ ਸਭਨੀ ਥਾਈਂ ਜਿੱਥੇ ਹੋ ਜਾਏ ਸਾਚਾ ਸਿਰਜਣਹਾਰ ਜੀਓ, ਫਿਰ ਜਦੋਂ ਕਿਸੇ ਨੂੰ ਉਹ ਦਿਸਣਾ ਸ਼ੁਰੂ ਹੋ ਜਾਂਦਾ ਹੈ ਉਸ ਤੋਂ ਬਾਅਦ ਇਹ ਵੀ ਦਿਸਦਾ ਹੈ ਕਿ ਸਾਰੇ ਦੁੱਖਾਂ ਨੂੰ ਖਤਮ ਕਰਨ ਵਾਲਾ ਵੀ ਉਹੀ ਹੈ। ਦੁੱਖ ਵਿਸਾਰਨਹਾਰ ਸੁਆਮੀ ਕੀਤਾ ਜਾਂਕਾ ਹੋਵੇ, ਫਿਰ ਉਸਦੀ ਐਡਮਾਇਰੇਸ਼ਨ ਹੁੰਦੀ ਹੈ, ਫਿਰ ਉਸਦੀ ਸਿਫਤ ਹੁੰਦੀ ਹੈ ਕਿ ਵਾਹ ਮੇਰੇ ਸਾਹਿਬਾ ਵਾਹ, ਜਿਨ ਰਚ ਰਚਨਾ ਹਮ ਕੀਏ, ਕਿ ਤੂੰ ਕਮਾਲ ਹੈ, ਤੂੰ ਬੇਅੰਤ ਹੈ। ਉਹ ਸਿਰਫ ਦੇਖਣ ਤੋਂ ਬਾਅਦ ਹੀ ਉਹ ਦਿਲ ਦੀ ਅਵਸਥਾ ਹੁੰਦੀ ਹੈ, ਐਕਸਪੀਰੀਅੰਸ ਤੋਂ ਬਾਅਦ ਹੀ ਉਹ ਐਕਸਪ੍ਰੈਸ਼ਨ ਹੁੰਦਾ ਹੈ, ਗੁਰੂ ਜੀ ਨੂੰ ਦਿਸਦਾ ਹੈ। ਅਸੀਂ ਆਪਣੀ ਜ਼ਿੰਦਗੀ ਚ ਇਹ ਕੋਸ਼ਿਸ਼ ਕਰੀਏ ਕਿ ਮਹਾਰਾਜ ਜੀ ਆਖਦੇ ਹਨ ਤੂੰ ਸਭਨੀ ਥਾਈਂ ਜਿੱਥੇ ਹੋ ਜਾਈ, ਵਾਹਿਗੁਰੂ ਕਿਰਪਾ ਕਰੇ ਉਹ ਸਾਨੂੰ ਵੀ ਨਜ਼ਰ ਆਏ, ਸਾਡੀਆਂ ਵੀ ਅੱਖਾਂ ਉਸ ਅਕਾਲ ਪੁਰਖ ਨੂੰ ਹੀ ਦੇਖਣ, ਉਸ ਰਚਨਹਾਰ ਨੂੰ ਦੇਖਣ। ਪ੍ਰੇਮ ਨਾਲ ਇਸ ਸ਼ਬਦ ਨੂੰ ਗਾਓ ਅਤੇ ਦਿਲ ਚੋਂ ਅਰਦਾਸ ਕਰੋ, ਮਹਾਰਾਜ ਜੋ ਆਪ ਜੀ ਨੂੰ ਦਿਸਦਾ ਹੈ ਉਹ ਸਾਨੂੰ ਵੀ ਨਜ਼ਰ ਆਏ। ਪਿਆਰ ਨਾਲ ਗਾਓ, ਪ੍ਰਣ ਸਮਾਪਤੀ।

ਵੇਖੇ ਆਈ ਜੋ ਆਇਆ ਸੋ ਚੱਲ ਸੀ ਮਰਨ ਲਿਖਾਏ ਮੰਡਲ ਮੈਂ ਆਏ ਸਭਨਾ ਮਰਨਾ ਆਇਆ ਵਿਛੋੜਾ ਸਭਨਾ ਹਰ ਜੋ ਜਨਮਿਆ ਹਰ ਜੋ ਬਣਿਆ ਹਰ ਜੋ ਉਪਜਿਆ ਉਸ ਹਰ ਇੱਕ ਨੇ ਮਰਨਾ ਤਾਂ ਹੈ ਜਿੱਤ ਦਿਹਾੜੇ ਧਨਵਰੀ ਸਾਹੇ ਲਏ ਲਿਖਾਏ ਬਾਕੀ ਇਹ ਗੱਲ ਵੱਖਰੀ ਏ ਉਹ ਮੌਤ ਜੋ ਆਮ ਲੋਕਾਂ ਵਾਸਤੇ ਜਿਵੇਂ ਕਬੀਰ ਜੀ ਦਾ ਬਚਨ ਸੀ ਜਿਹ ਮਰਨੇ ਸਭ ਜਗਤ ਤਰਾਸਿਆ ਜਿਸ ਮੌਤ ਨੇ ਲੋਕਾਂ ਦੀ ਮਰਨ ਤੋਂ ਪਹਿਲਾਂ ਹੀ ਜਾਣ ਕੱਢੀ ਮੌਤ ਤਾਂ ਪਤਾ ਨਹੀਂ ਕਦੋਂ ਆਉਣੀ ਮੌਤ ਦੇ ਡਰ ਨੇ ਹੀ ਬੰਦੇ ਨੂੰ ਮਾਰ ਰੱਖਿਆ ਜੀਣ ਨਹੀਂ ਪਈ ਦਿੰਦੀ ਜਿਹ ਮਰਨੇ ਸਭ ਜਗਤ ਤਰਾਸਿਆ ਸਾਰਾ ਜਗਤ ਤਰਾ ਤਰਾ ਕਰ ਰਿਹਾ ਜਿਸ ਮੌਤ ਜਿਹਦਾ ਨਾਂ

ਚੰਗੀ ਨਹੀਂ ਲੱਗਦੀ। ਜੀਣ ਦੀ ਗੱਲ ਕਰ, ਮੌਤ ਦੀ ਗੱਲ ਨਾ ਕਰ। ਜਿਸ ਨੂੰ ਭਾਈ ਮੂਲੇ ਨੇ ਭਾਈ ਮਰਦਾਨੇ ਦੇ ਉਸ ਦੋ ਪੈਸਿਆਂ ਦੇ ਬਦਲੇ ਮਰਨਾ ਸੱਚ ਤੇ ਜੀਣਾ ਝੂਠ ਲੈ ਕੇ ਦਿੱਤਾ ਸੀ, ਜਿਸ ਨੂੰ ਗੁਰੂ ਨਾਨਕ ਨੇ ਪ੍ਰਵਾਨ ਕੀਤਾ ਸੀ, ਮਰਦਾਨਿਆਂ ਕੋਈ ਤਾਂ ਸਮਝ ਵਾਲਾ ਬੈਠਾ ਇੱਥੇ ਸਿਆਲਕੋਟ ਵਿੱਚ, ਜਿਹੜਾ ਮਰਨ ਨੂੰ ਸੱਚ ਸਮਝਦਾ ਔਰ ਹੈ ਵੀ ਸੱਚ। ਜ਼ਿੰਦਗੀ ਦੇ ਬਾਰੇ ਕਈ ਤਰ੍ਹਾਂ ਦੇ ਸ਼ੁਭੇ ਹੋ ਸਕਦੇ ਨੇ, ਸ਼ੱਕ ਹੋ ਸਕਦੇ ਨੇ, ਸ਼ੰਕੇ ਰਹਿ ਸਕਦੇ ਨੇ। ਗਰਭ ਵਿੱਚ ਹੈ ਜੋ ਇਸ ਦਾ ਜਨਮ ਹੋਵੇਗਾ, ਜ਼ਿੰਦਗੀ ਇਸ ਨੂੰ ਪ੍ਰਾਪਤ ਹੋਵੇਗੀ, ਕੋਈ ਪੱਕੀ ਗੱਲ ਨਹੀਂ ਹੈ, ਸ਼ੰਕੇ ਵਾਲੀ ਗੱਲ ਹੈ। ਜਿਸ ਦਾ ਜਨਮ ਹੋ ਗਿਆ ਇਸ ਨੂੰ ਕੁਝ ਉਮਰਾਂ ਪ੍ਰਾਪਤ ਹੋ ਸਕੇਗੀ, ਸ਼ੰਕੇ ਵਾਲੀ ਗੱਲ ਹੈ। ਇਹ ਬੋਲ ਸਕੇਗਾ, ਇਹ ਤੁਰ ਸਕੇਗਾ, ਸ਼ੰਕੇ ਵਾਲੀ ਗੱਲ ਹੈ। ਡਰ ਬਣਿਆ ਰਹਿੰਦਾ, ਪਤਾ ਨਹੀਂ ਚੱਲ ਸਕੇ ਨਾ ਚੱਲ ਸਕੇ। ਸਾਰੀ ਕਿਰਿਆ ਸਰੀਰ ਦੀ ਠੀਕ ਚੱਲੇ ਨਾ ਚੱਲੇ, ਕੱਲ ਨੂੰ ਪੜ ਸਕੇਗਾ ਕਿ ਨਹੀਂ, ਪਰਿਵਾਰ ਵਾਲਾ ਬਣ ਸਕੇਗਾ ਕਿ ਨਹੀਂ, ਕਾਰੋਬਾਰ ਚੱਲ ਸਕੇਗਾ ਕਿ ਨਹੀਂ, ਹਰ ਕਿਸਮ ਦੇ ਸ਼ੰਕੇ ਹੋ ਸਕਣਗੇ। ਲੇਕਿਨ ਇੱਕ ਗੱਲ ਪ੍ਰਪੱਕ ਹੈ, ਹਰ ਇੱਕ ਜੀਵ ਦੇ ਸੰਬੰਧ ਵਿੱਚ ਇਹ ਜਿਹੜਾ ਜਨਮਿਆ ਮਰੇਗਾ ਜ਼ਰੂਰ, ਮੌਤ ਨਾ ਟਲ ਸਕੇਗੀ, ਹਰ ਜੀਵ ਤੇ ਆਵੇਗੀ। ਪਰ ਇਸ ਦੇ ਬਾਵਜੂਦ ਭਾਈ ਮੂਲਾ ਤਾਂ ਕਹਿੰਦਾ ਸੱਚ ਹੈ, ਜੋ ਹਰ ਹਾਲਤ ਚ ਵਾਪਰਨਾ ਹੀ ਇਹ ਸੱਚ ਹੈ, ਤੇ ਜੋ ਨਹੀਂ ਰਹਿਣਾ ਕੱਲ ਨੂੰ ਜੀਵਨ ਉਹ ਝੂਠ ਹੈ। ਫਿਰ ਵੀ ਮਨੁੱਖ ਚਾਹੁੰਦਾ ਹੈ ਸੱਚ ਦੀ ਗੱਲ ਨਾ ਕਰੋ, ਝੂਠ ਦੀ ਗੱਲ, ਮਰਨ ਦੀ ਗੱਲ ਨਾ ਕਰੋ। ਜਗ ਮਰਨ ਨਾ ਪਾਇਆ ਨਿਤ ਆਪ ਲੁਕਾਇਆ, ਮਤ ਜਮ ਪਕੜੇ ਲੈ ਜਾਏ ਜੀਓ। ਮਤਾਂ ਕਿਤੇ ਜਮ ਆਵੇ ਤੇ ਫੜ ਕੇ ਲੈ ਜਾਏ, ਬੰਦਾ ਹਮੇਸ਼ਾ ਹਜ਼ਾਰ ਯਤਨ ਕਰਦਾ ਹੈ ਮੌਤ ਤੋਂ ਬਚ ਸਕਣ ਦੇ, ਨਾ ਕੋਈ ਬਚਿਆ ਨਾ ਕਿਸੇ ਬਚ ਸਕਣ। ਜੋ ਸੱਚ ਹੈ, ਜੋ ਵਾਪਰਨਾ ਹੈ, ਇਸ ਤੋਂ ਬੰਦਾ ਡਰਦਾ, ਕਹਿੰਦਾ ਦੀ ਗੱਲ ਨਾ ਕਰੋ। ਜੇ ਮਰਨੇ ਸਭ ਜਗਤ ਤਰਾਸਿਆ, ਕਬੀਰ ਜੀ ਕਹਿੰਦੇ ਨੇ ਮੈਨੂੰ ਤਾਂ ਸਮਝ ਹੀ ਆ ਗਈ ਏ, ਮਰਨ ਵਿੱਚ ਵੀ ਇੱਕ ਆਨੰਦ ਹੈ। ਕਬੀਰ, ਜਿਸ ਮਰਨੇ ਤੇ ਜਗ ਡਰੇ ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਭਾਵੇਂ ਮੌਤ ਵੀ ਤਿੰਨ ਤਰ੍ਹਾਂ ਦੀ ਕਹਿੰਦੇ ਨੇ ਸ਼ਾਸਤਰਕਾਰ, ਕਹਿੰਦੇ ਨੇ ਇੱਕ ਤਾਂ ਮਰਨਾ ਉਹ ਹੁੰਦਾ ਹੈ ਜਦੋਂ ਮਨੁੱਖ ਦਾ ਆਤਮਕ ਜੀਵਨ ਸ਼ੁਰੂ ਹੀ ਨਾ ਹੋਵੇ, ਆਤਮਕ ਮੌਤ ਬੰਦਾ ਮਰ ਜਾਵੇ, ਮਰਿਆ ਹੀ ਹੋਵੇ। ਇੱਕ ਤਾਂ ਉਹ ਮੌਤ ਹੈ, ਮੈਂ ਕਮਾਉਂਦਾ ਮਰ ਗਿਆ, ਮੈਂ ਇੱਥੇ ਉਡੀਕਦਾ ਮਰ ਗਿਆ, ਮਰਿਆ ਹੀ ਹੋਇਆ ਬੰਦਾ, ਜੀਵਨ ਸ਼ੁਰੂ ਹੀ ਨਹੀਂ ਹੋਇਆ ਕਿਉਂਕਿ ਜੀਣ ਦਾ ਚੱਜ ਨਹੀਂ ਆਇਆ। ਇੱਕ ਉਹ ਮੌਤ ਹੁੰਦੀ ਹੈ ਜਿਹੜੀ ਸਰੀਰ ਕਰਕੇ ਹੋ ਜਾਂਦੀ, ਲੇਕਿਨ ਇੱਕ ਮੌਤ ਹੋਰ ਵੀ, ਉਹ ਹੈ ਮਨੁੱਖ ਦੀ ਹਉਂ ਦੀ ਮੌਤ, ਮੈਂ ਮੇਰੀ ਦੀ ਮੌਤ। ਜਦੋਂ ਧਰਮ ਦੇ ਘਰ ਜਨਮ ਹੁੰਦਾ ਹੈ, ਇਸ ਪਾਸੇ ਦੀ ਮੌਤ ਹੋ ਜਾਂਦੀ, ਹਉਂ ਦੀ ਮੌਤ ਹੋ ਜਾਂਦੀ, ਤੇ ਬੰਦਾ ਇਸ ਮੌਤ ਤੋਂ ਵੀ ਡਰਦਾ। ਜਿਸ ਨੂੰ ਇਹ ਮਰਨਾ ਆ ਗਿਆ ਨਾ, ਉਹਨੂੰ ਧਰਮ ਦੇ ਮਾਰਗ ਤੇ ਜੀਣਾ ਆ ਗਿਆ, ਜਿਹਨੂੰ ਧਰਮ ਦੇ ਮਾਰਗ ਤੇ ਜੀਣਾ ਆ ਗਿਆ, ਉਹ ਸਰੀਰ ਦੀ ਮੌਤ ਬੜੀ ਛੋਟੀ ਸਮਝਦਾ ਹੈ, ਬੜੀ ਤੁੱਛ ਸਮਝਦਾ ਹੈ। ਜਿਨ੍ਹਾਂ ਨੂੰ ਚੱਜ ਨਾਲ ਜੀਣਾ ਆ ਗਿਆ ਹੈ, ਸੱਚੀ ਗੱਲ ਤਾਂ ਇਹ ਹੈ ਕਿ ਚੱਜ ਨਾਲ ਮਰਨਾ ਵੀ ਉਹਨਾਂ ਨੂੰ ਆਇਆ। ਕਬੀਰ ਜੀ ਕਹਿੰਦੇ ਨੇ ਸੋ ਮਰਨਾ ਗੁਰ ਸ਼ਬਦ ਪ੍ਰਕਾਸ਼ਿਆ, ਗੁਰੂ ਕੇ ਸ਼ਬਦ ਦੁਆਰਾ ਮੈਨੂੰ ਮਰਨ ਦਾ ਪਤਾ ਲੱਗ ਗਿਆ। ਅਬ ਕੈਸੇ ਮਰੋ, ਮਰਨ ਮਨ ਮਾਨਿਆ, ਮਰਨ ਤੇ ਚਿੱਤ ਕਰਦਾ, ਹਉ ਕਰਕੇ ਮਰਨ ਨੂੰ ਚਿੱਤ ਕਰਦਾ। ਉਂਝ ਵੀ ਜੇ ਮੌਤ ਆਵੇ ਜੀ ਆਇਆ, ਮੋਏ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੇ ਦੁਆਰ, ਉਧਰ ਜੀਵਨ ਸ਼ੁਰੂ ਹੋ ਜਾਵੇ। ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ, ਮਰਦੇ ਤਾਂ ਉਹ ਨੇ, ਮਰਦੇ ਹੀ ਰਹਿੰਦੇ ਨੇ ਉਹ, ਜਿਉਂਦੇ ਵੀ ਮਰਦੇ ਹੀ ਰਹਿੰਦੇ ਨੇ, ਜਿਨ੍ਹਾਂ ਨੂੰ ਰੱਬ ਦਾ ਪਤਾ ਨਹੀਂ, ਰਾਮ ਦਾ ਪਤਾ ਨਹੀਂ, ਈਸ਼ਵਰ ਦਾ ਪਤਾ ਨਹੀਂ, ਧਰਮ ਦਾ ਪਤਾ ਨਹੀਂ। ਮਰਨੋ ਮਰਨ ਕਹੇ ਸਭ ਕੋਈ, ਹਾਲਾਂਕਿ ਮਰਨ ਦੀਆਂ ਗੱਲਾਂ ਬੜੀਆਂ ਹੁੰਦੀਆਂ ਨੇ, ਮਰਨ ਦੇ ਸੰਬੰਧ ਚ ਖੋਜਾਂ ਵੀ ਬੜੀਆਂ ਹੁੰਦੀਆਂ ਨੇ, ਮੌਤ ਨੂੰ ਟਾਲਣ ਦੇ ਯਤਨ ਵੀ ਬੜੇ ਹੁੰਦੇ ਨੇ। ਮੌਤ ਦੀ ਗੱਲ ਤਾਂ ਬੜੀ ਹੈ, ਪਰ ਮਰਨਾ ਵੇਖੋ, ਜਿਸ ਦਾ ਇੰਨਾ ਚਰਚਾ ਹੈ, ਜਿਹੜੀ ਇੰਨੀ ਸੱਚ ਚੀਜ਼ ਹੈ, ਜਿਹੜੀ ਹਰ ਹਾਲਤ ਚ ਵਾਪਰਨ ਵਾਲੀ ਚੀਜ਼ ਹੈ, ਮਨੁੱਖ ਇਹਦੇ ਬਾਰੇ ਬੜਾ ਹੀ ਅਵੇਸਲ ਹੈ, ਉਹਦੇ ਵਾਸਤੇ ਕੋਈ ਤਿਆਰੀ ਨਹੀਂ। ਜਿਨ੍ਹਾਂ ਨੂੰ ਮਰਨਾ ਆਇਆ, ਕਬੀਰ ਜੀ ਉਹਨਾਂ ਦੀ ਗੱਲ ਕਰਦੇ ਨੇ, ਸਹਿਜੇ ਮਰੇ ਅਮਰ ਹੋਏ ਸੀ। ਕੁਝ ਲੋਕ ਐਸੇ ਹੁੰਦੇ ਨੇ ਉਹ ਸਰੀਰ ਕਰਕੇ ਮਰ ਕੇ ਵੀ ਨਹੀਂ ਮਰਦੇ, ਉਹਨਾਂ ਦਾ ਜੀਵਨ ਅਨੰਤ ਹੈ, ਚੱਲਦਾ ਹੀ ਰਹਿੰਦਾ, ਕਿਉਂਕਿ ਅਨੰਤ ਵਿੱਚ ਵਾਹਿਗੁਰੂ ਵਿੱਚ ਭੇਦ ਹੋ ਜਾਂਦੇ ਨੇ, ਉਹਨਾਂ ਵਾਸਤੇ ਮਰਨਾ ਕਾਹਦਾ ਮਾੜਾ। ਮਹਾਰਾਜ ਧੰਨ ਗੁਰੂ ਨਾਨਕ ਪਾਤਸ਼ਾਹ ਵਚਨ ਕਰਦੇ ਨੇ।

ਦੁਨੀਆ ਚਾਰੇ ਪਾਸੇ ਤਮਾਸ਼ਾ ਵੇਖਣ ਖੜੀ। ਕੁਝ ਆ ਗਏ ਨੇ, ਕੁਝ ਢੰਡੋਰੇ ਦੇ ਕੇ ਬੁਲਾਏ ਗਏ। ਆਓ ਵੇਖੋ ਕਾਫਰਾਂ ਦਾ ਕੀ ਹਾਲ ਕਰਨੇ। ਉੱਚੀ ਥਾਂ ਤੇ ਭਾਈ ਸਾਹਿਬ ਬੈਠੇ, ਜਲਾਦ ਆਇਆ, ਉਸਨੇ ਆਪਣਾ ਹਥਿਆਰ ਕੱਢਿਆ, ਟੋਕਾ ਫੜਿਆ ਹੱਥ ਵਿੱਚ, ਭਾਈ ਸਾਹਿਬ ਦੇ ਹੱਥ ਨੂੰ ਗੁੱਟ ਨੂੰ ਹੱਥ ਪਾਇਆ, ਗੁੱਟ ਤੇ ਲੱਗਾ ਟੋਕਾ ਚਲਾਉਣ। ਭਾਈ ਸਾਹਿਬ ਮੁਸਕਰਾ ਪਏ, ਕੁਝ ਹੱਸ ਪਏ ਨੇ। ਪਰੇਸ਼ਾਨ ਹੋ ਗਿਆ ਜਲਾਦ, ਇਹ ਕਤਲ ਹੋਣ ਵਾਲੇ ਰੋਂਦੇ ਕੁਰਲਾਉਂਦੇ ਤੜਫਦੇ ਤਾਂ ਵੇਖੇ ਸਨ, ਇਹ ਕੈਸਾ ਬੰਦਾ ਹੈ, ਮੌਤ ਦੇ ਸਾਹਮਣੇ ਔਰ ਇਹ ਮੁਸਕਰਾ ਰਿਹਾ, ਹੱਸ ਰਿਹਾ। ਤੇ ਭਾਈ ਸਾਹਿਬ ਬੜੇ ਤਰਜ਼ ਨਾਲ ਉਸ ਜਲਾਦ ਵੱਲ ਵੇਖ ਰਹੇ, ਹੱਥ ਰੁਕ ਗਿਆ ਉਸ। ਕਹਿੰਦਾ ਹੱਸਦਾ ਹੈ, ਕਿਸ ਗੱਲ ਤੇ ਹੱਸ ਰਿਹਾ? ਭਾਈ ਸਾਹਿਬ ਕਹਿੰਦੇ ਨੇ, ਹੱਸਦਾ ਇਸ ਗੱਲ ਤੇ ਆ ਕਿ ਤੂੰ ਆਦਮੀ ਆਪਣੇ ਮਾਲਕ ਦਾ ਨਮਕ ਖਾਣ ਵਾਲਾ, ਉਹਦਾ ਹੁਕਮ ਕਿਉਂ ਨਹੀਂ ਮੰਨ? ਜਲਾਦ ਕਹਿੰਦਾ, ਕਿਉਂ, ਕੀ ਕਸਰ ਹੈ? ਮੇਰੇ ਮਾਲਕ ਦਾ ਹੁਕਮ ਹੈ, ਇਸਦੇ ਬੰਦ ਬੰਦ ਕੱਟ ਦਿਓ, ਮੈਂ ਲੱਗਾ ਕੱਟਣ। ਭਾਈ ਸਾਹਿਬ ਕਹਿਣ ਲੱਗੇ, ਨਹੀਂ, ਮਾਲਕ ਦਾ ਹੁਕਮ ਨਹੀਂ ਬਜਾ ਰਿਹਾ, ਉਹਨਾਂ ਹੁਕਮ ਦਿੱਤਾ ਬੰਦ ਬੰਦ ਕੱਟ ਦਿਓ, ਤੂੰ ਤਾਂ ਗੁੱਟ ਤੋਂ ਵੱਢਣ ਲੱਗਾ। ਕਹਿੰਦਾ, ਹੋਰ ਕੀ ਕਰਾਂ? ਭਾਈ ਸਾਹਿਬ ਕਹਿੰਦੇ ਨੇ, ਜਦ ਤੈਨੂੰ ਹੁਕਮ ਹੈ ਕਿ ਬੰਦ ਬੰਦ ਕੱਟ, ਫਿਰ ਬੰਦ ਤਾਂ ਪੋਟਿਆਂ ਤੋਂ ਸ਼ੁਰੂ ਹੁੰਦੇ, ਗੁੱਟ ਤੋਂ ਸ਼ੁਰੂ ਨਹੀਂ ਹੁੰਦੇ, ਪੋਟਿਆਂ ਤੋਂ ਕੱਟਣਾ ਸ਼ੁਰੂ ਕਰ, ਬੰਦਾਂ ਤੋਂ ਕੱਲਾ ਕੱਲਾ ਬੰਦ ਬੰਦ ਜੁਦਾ ਕਰ। ਬੜੀ ਭਿਆਨਕ ਹਾਸੀ, ਬੜੀ ਭਿਆਨਕ ਮੁਸਕਰਾਹਟ ਜਲਾਦ ਦੇ ਚਿਹਰੇ ਤੇ ਆਈ। ਕਹਿਣ ਲੱਗਾ, ਜਾਣਨਾ ਕੀ ਕਹਿ ਰਹੇ? ਮੈਂ ਜੇ ਤੇਰੇ ਇਸ ਤਰ੍ਹਾਂ ਕੱਲਾ ਕੱਲਾ ਪੋਟਾ ਪੋਟਾ ਕਰਕੇ ਬੰਦ ਬੰਦ ਅਲੱਗ ਕਰਨ ਲੱਗਾ, ਦਿਹਾੜੀ ਮੈਂ ਲੱਗਾ ਰਹਿ ਜਾਵਾਂਗਾ, ਤੜਫ ਤੜਫ ਕੇ ਤੇਰੀ ਜਾਨ ਨਿਕਲੇਗੀ, ਕੰਮ ਮੁੱਕਣ ਕਿਉਂ ਨਹੀਂ ਦਿੰਦਾ? ਆ ਤੇਰਾ ਗੁੱਟ ਲਾ ਦੇਵਾਂ, ਕੂਣੀ ਲਾ ਦੇਵਾਂ, ਮੋਢਾ ਲਾ ਦੇਵਾਂ, ਧੌਣ ਲਾ ਦੇਵਾਂ, ਗੱਲ ਖਤਮ ਹੋਵੇ, ਤੜਫ ਤੜਫ ਕੇ ਮਰੇਗਾ। ਭਾਈ ਸਾਹਿਬ ਕਹਿਣ ਲੱਗੇ, ਤੈਨੂੰ ਭੁਲੇਖਾ ਹੈ, ਤੜਫ ਤੜਫ ਕੇ ਉਹ ਮਰਦੇ ਜਿਹੜੇ ਤਰਸ ਤਰਸ ਕੇ ਜਿਉਂਦੇ ਨੇ। ਇੱਥੇ ਜੀਵਨ ਦਾ ਵੀ ਸਵਾਦ

ਪੁੱਤਰ ਕਿਵੇਂ ਹੋਣਾ ਚਾਹੀਦਾ, ਭਰਾ ਕਿਹੋ ਜਿਹਾ ਹੋਣਾ ਚਾਹੀਦਾ, ਸਿੱਖ ਕੈਸਾ ਹੋਣਾ ਚਾਹੀਦਾ, ਗੁਰੂ ਕੈਸਾ ਹੋਣਾ ਚਾਹੀਦਾ, ਇਨਸਾਨ ਕੈਸਾ ਹੋਣਾ ਚਾਹੀਦਾ ਹੈ। ਧੰਨ ਗੁਰੂ ਅਰਜਨ ਸਾਹਿਬ ਦੇ ਜੀਵਨ ਵਿੱਚੋਂ ਇਹ ਸਾਰੀਆਂ ਜਾਂਚਾਂ ਆਪਣੇ ਆਪ ਸਮਝ ਆਉਂਦੀਆਂ। ਜ਼ਿੰਦਗੀ ਭਰ ਸੇਵਾ ਕਿਵੇਂ ਕਰਨੀ ਹੈ, ਪਰਉਪਕਾਰ ਕਿਵੇਂ ਕਰਨਾ, ਕਿਸੇ ਦੇ ਕੰਮ ਕਿਵੇਂ ਆ ਸਕਣਾ, ਕਿਸੇ ਨੂੰ ਸੁੱਖ ਕਿਵੇਂ ਦੇ ਸਕਣਾ, ਇਹ ਬੜੀ ਖਾਸ ਗੱਲ ਹੈ। ਜਿਹੜਾ ਬੰਦਾ ਕਿਸੇ ਨੂੰ ਸੁੱਖ ਦੇ ਕੇ ਜਿਉਂਦਾ ਉਹ ਮੌਤ ਦਾ ਸਵਾਦ ਲੈ ਸਕਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਿਹਦੇ ਵਾਸਤੇ ਮਰ ਰਹੇ ਨੇ? ਕਿਸੇ ਦੇ ਸੁੱਖ ਵਾਸਤੇ, ਕਿਸੇ ਨੂੰ ਆਤਮਕ ਤੇ ਭਗਤੀ ਦਾ ਧਰਮ ਦਾ ਸੁੱਖ ਪ੍ਰਾਪਤ ਹੋ ਸਕੇ, ਲੋਕਾਂ ਦਾ ਧਰਮ ਸੁਰੱਖਿਅਤ ਰਹਿ ਸਕੇ। ਉਹ ਆਪਣੇ ਸਰੀਰ ਦਾ ਠੀਕਰਾ ਜ਼ਾਲਮ ਦੇ ਬੂਹੇ ਤੇ ਭਰ ਦਿੰਦੇ ਨੇ, ਉਹ ਜੀਵਨ ਦਾ ਆਨੰਦ ਲੈ ਸਕਦੇ ਨੇ, ਉਹ ਮੌਤ ਦਾ ਵੀ ਆਨੰਦ ਲੈ ਸਕਦੇ। ਧੰਨ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ, ਸਾਈ ਮੀਆਂ ਮੀਰ ਸਾਹਮਣੇ ਖਲੋਤੇ ਨੇ, ਕਹਿੰਦੇ ਨੇ ਸਾਹਿਬ ਮੈਥੋਂ ਜਰਿਆ ਨਹੀਂ ਜਾਂਦਾ ਤੇ ਕੀ ਹੋ ਰਿਹਾ, ਤੁਹਾਡੇ ਸਰੀਰ ਤੇ ਇੰਨਾ ਜ਼ੁਲਮ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਤੇ ਧੰਨ ਗੁਰੂ ਅਰਜਨ ਸਾਹਿਬ ਮੁਸਕਰਾ ਰਹੇ ਨੇ, ਕਹਿੰਦੇ ਨੇ ਸਾਈ ਜੀ ਕਿਉਂ ਨਹੀਂ ਬਰਦਾਸ਼ਤ ਹੁੰਦਾ, ਤੁਹਾਡਾ ਬਰਦਾਸ਼ਤ ਦਾ ਮਾਦਾ ਕਿੱਧਰ ਗਿਆ, ਤੁਹਾਡੀ ਸਹਿਣ ਸ਼ਕਤੀ ਕਿੱਧਰ ਗਈ? ਰੱਬ ਵਾਲਿਓ, ਰੱਬ ਦੇ ਪਿਆਰ ਵਾਲਿਓ, ਤੁਹਾਡੀ ਸਹਿਣ ਸ਼ਕਤੀ ਕਿਉਂ ਭੰਗ ਹੋ ਰਹੀ? ਸਾਈ ਜੀ ਕਹਿੰਦੇ ਨੇ ਮੇਰੇ ਮੁਰਸ਼ਦ, ਮੇਰੇ ਸਿਰ ਦੇ ਮਾਲਕ, ਮੇਰੇ ਸਤਿਗੁਰੂ, ਇਹ ਨਹੀਂ ਬਰਦਾਸ਼ਤ ਹੁੰਦਾ, ਤੁਸੀਂ ਮੈਨੂੰ ਆਗਿਆ ਦਿਓ, ਮੈਂ ਸਾਰਾ ਕੋਈ ਤਬਾਹ ਕਰਦੇ ਹਾਂ। ਤੇ ਸਾਹਿਬ ਮੁਸਕਰਾ ਕੇ ਕਹਿੰਦੇ ਸਾਈ ਜੀ ਰੱਬ ਵਾਲਿਓ, ਤੁਹਾਡੇ ਨੂੰ ਇਹ ਗੱਲ ਸਜਦੀ ਨਹੀਂ, ਤਬਾਹ ਕਰਦੇ ਨਾ। ਰੱਬ ਦੇ ਪਿਆਰ ਵਾਲੇ, ਰੱਬ ਦੀ ਇਸ ਸੋਹਣੀ ਉਸਾਰੀ ਨੂੰ ਸਵਾਰਨਾ ਤਾਂ ਜਾਣਦੇ ਨੇ, ਸਿੰਗਾਰਨਾ ਤਾਂ ਜਾਣਦੇ ਨੇ, ਤਬਾਹ ਕਰਨਾ ਸਾਡਾ ਕੰਮ ਨਹੀਂ, ਉਹਦੀ ਰਚਨਾ ਹੈ, ਉਹ ਰਚੇ ਬਣਾਵੇ ਮਿਟਾਵੇ, ਉਹਦੀ ਰਚਨਾ। ਤੇ ਜੇ ਕੋਈ ਉਹਦੀ ਰਚਨਾ ਨੂੰ ਤਬਾਹ ਕਰਦਾ ਤਾਂ ਉਹਦਾ ਲੇਖਾ ਲੈਣ ਵਾਲਾ ਉਹ ਜੋ ਬੈਠਾ। ਜਿਨ੍ਹਾਂ ਜ਼ਾਲਮਾਂ ਨੂੰ ਤਬਾਹ ਕਰਨ ਦੀ ਗੱਲ ਸਾਈ ਜੀ ਤੁਸੀਂ ਕਰਦੇ ਹੋ, ਉਹਨਾਂ ਦੀ ਆਪਣੀ ਬੋਲੀ, ਉਹਨਾਂ ਦਾ ਆਪਣਾ ਵਿਹਾਰ, ਉਹਨਾਂ ਦਾ ਆਪਣਾ ਢੰਗ ਹੈ, ਸਾਡਾ ਆਪਣਾ ਵਿਹਾਰ ਹੈ, ਸਾਡਾ ਆਪਣਾ ਢੰਗ ਹੈ, ਸਾਡੀ ਆਪਣੀ ਬੋਲੀ ਹੈ, ਅਸੀਂ ਆਪਣੀ ਬੋਲੀ, ਆਪਣੇ ਢੰਗ, ਆਪਣੇ ਵਿਹਾਰ ਨੂੰ ਅਸੀਂ ਕਿਉਂ ਛੱਡ ਦਈਏ? ਉਹ ਆਪਣਾ ਕੰਮ ਕਰੀ ਜਾਣ, ਉਹ ਤਬਾਹ ਕਰੀ ਜਾਣ, ਉਹ ਮਿਟਾਈ ਜਾਣ, ਆਪਾਂ ਤਾਂ ਨਹੀਂ ਇਸ ਵਿਹਾਰ ਚ ਸ਼ਾਮਿਲ ਹੋਣਾ। ਸਾਂਝ ਬੜੀ ਪੁਰਾਣੀ ਸੀ ਨਾ, ਲਾਹੌਰ ਦੀਆਂ ਗਲੀਆਂ ਚ, ਜਿੱਦਣ ਲਾਹੌਰ ਚ ਮਹਾਮਾਰੀ ਪਈ, ਬਿਮਾਰੀ ਫੈਲੀ, ਲੋਕਾਂ ਦੇ ਘਰਾਂ ਚ ਹਾਹਾਕਾਰ ਕੁਰਲਾਟ ਮੱਚੀ ਹੋਈ ਸੀ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੌਜਵਾਨ ਉਸ ਵੇਲੇ ਗੁਰਗੱਦੀ ਬਿਰਾਜਮਾਨ ਨਹੀਂ ਸਨ, ਪਿਤਾ ਜੀ ਦੇ ਹੁਕਮ ਚ ਲਾਹੌਰ ਸਨ। ਲਾਹੌਰ ਦੀਆਂ ਗਲੀਆਂ ਚ ਉਸ ਬਿਮਾਰੀ ਨੇ ਤਬਾਹੀ ਮਿਟਾਈ ਹੋਈ, ਉਸ ਮੱਚੀ ਹੋਈ ਤਬਾਹੀ ਦੇ ਵਿਚ ਸਾਈ ਜੀ ਨੂੰ ਅਚਾਨਕ ਕਿਸੇ ਨੇ ਖ਼ਬਰ ਦਿੱਤੀ ਸੀ

ਉਸੇ ਵਿੱਚ ਹੀ ਵੱਡਾ ਸੁੱਖ ਹੈ। ਅਖੌਤੀ ਸੁੱਖਾਂ ਤੇ ਦੁੱਖਾਂ ਵਿੱਚ ਉਹਦਾ ਪੱਲਾ ਫੜੀ ਲੈਣ ਵਾਲਿਆਂ ਨੂੰ, ਜਿਨ੍ਹਾਂ ਨੇ ਉਹਦਾ ਪੱਲਾ ਛੱਡਿਆ ਨੀ, ਫੜੀ ਰੱਖਿਆ, ਪੱਲਾ ਫੜੀ ਰੱਖਣ ਵਾਲਿਆਂ ਨੇ ਬੜਾ ਸੁੱਖ ਪਾਇਆ, ਉਹਦੇ ਨਾਲ ਜੁੜੇ ਰਹਿਣ ਵਾਲਿਆਂ ਨੇ ਬੜਾ ਆਨੰਦ ਲਿਆ। ਐਸਾ ਆਨੰਦ ਜਿਹੜਾ ਤੱਤੀਆਂ ਤਵੀਆਂ ਤੇ ਬਹਿ ਕੇ ਵੀ ਤੋੜਿਆ ਤੇ ਭੰਨਿਆ ਨਹੀਂ ਜਾ ਸਕਿਆ, ਭੰਗ ਨਹੀਂ ਕੀਤਾ ਜਾ ਸਕਿਆ। ਸੜਦੀ ਤਪਦੀ ਰੇਤ ਸੀਸ ਤੇ ਪਾ ਕੇ ਵੀ ਜਿਸ ਆਨੰਦ ਨੂੰ ਭੰਗ ਨਹੀਂ ਕੀਤਾ ਜਾ ਸਕਿਆ, ਉਹ ਸੁੱਖ ਮਾਲਕ ਨਾਲ ਜੁੜੇ ਰਹਿਣ ਵਾਲਿਆਂ ਨੂੰ ਪ੍ਰਾਪਤ ਹੋਇਆ। ਮਾਲਕ ਨਾਲ ਟੁੱਟਿਆ ਬੰਦਾ ਸੁੱਖ ਨਹੀਂ ਲੈ ਸਕਦਾ। ਆਲੇ ਦੁਆਲੇ ਸੁੱਖ ਬਿਖਰੇ ਹੋਣਗੇ, ਫੈਲੇ ਹੋਣਗੇ, ਲੇਕਿਨ ਉਹ ਉਲਟਾ ਉਹਨਾਂ ਸੁੱਖ ਦੇ ਸਾਧਨਾਂ ਚ ਇਸ ਤਰ੍ਹਾਂ ਜਕੜਿਆ ਜਾਂਦਾ ਹੈ ਜਿਵੇਂ ਮੱਕੜੀ ਜਾਲਾ ਤਰਦੀ ਹੈ ਤੇ ਆਪ ਹੀ ਫਸ ਜਾਂਦੀ ਹੈ। ਗੁਰਮੁਖ ਨਿਰੰਕਾਰ ਦੀ ਰਜ਼ਾ ਵਿੱਚ ਆਪ ਕਰੇ ਸੱਚ ਅਲੱਖ ਅਪਾਰ, ਜੋ ਲਖਿਆ ਨਾ ਜਾ ਸਕਣ ਵਾਲਾ, ਵੇਖਿਆ ਨਾ ਜਾ ਸਕਣ ਵਾਲਾ ਵਾਹਿਗੁਰੂ ਹੈ, ਜੋ ਆਪ ਸਭ ਕੁਝ ਕਰਦਾ ਹੈ, ਉਹਦੇ ਦਰ ਦੇ ਉੱਤੇ ਢਹਿ ਪੈਂਦੇ ਨੇ, ਹਉ ਪਾਪੀ ਤੂੰ ਬਖਸ਼ਣਹਾਰ, ਤੇਰਾ ਭਾਣਾ ਸਭ ਕੁਛ ਹੋਵੇ, ਜੋ ਤੂੰ ਚਾਹੁੰਦਾ ਹੈ ਸੋ ਹੋਵੇ ਮੇਰੇ ਸਿਰ ਮੱਥੇ ਪ੍ਰਵਾਨ। ਬੰਦਾ ਹੁਕਮ ਮਨਾ ਕੇ ਬੜਾ ਰਾਜ਼ੀ ਹੁੰਦਾ, ਹੁਕਮ ਮਨਾਉਣ ਦਾ ਆਪਣਾ ਇੱਕ ਨਸ਼ਾ ਹੈ, ਲੇਕਿਨ ਹੁਕਮ ਮੰਨਣ ਵਿੱਚ ਜੋ ਮਸਤੀ ਹੈ ਨਾ, ਹੁਕਮ ਮਨਾਉਣ ਚੋਂ ਗੱਲ ਕੋਈ। ਵੈਸੇ ਵੀ ਤੁਸੀਂ ਦੇਖਣਾ, ਚਾਰ ਪੈਸੇ ਬੰਦਾ ਕਮਾਉਂਦਾ ਹੈ, ਮਜ਼ਾ ਆਉਂਦਾ, ਰਸ ਆਉਂਦਾ, ਸਵਾਦ ਆਉਂਦਾ, ਇਹਦਾ ਇੱਕ ਨਸ਼ਾ ਹੈ। ਬਲਕਿ ਕੁਝ ਲੋਕ ਜਿਹੜੇ ਕਮਾਉਣਾ ਨਹੀਂ ਜਾਣਦੇ ਉਹ ਖੋਹ ਵੀ ਲੈਂਦੇ, ਖੋਹਣ ਦਾ ਵੀ ਇੱਕ ਨਸ਼ਾ ਹੋਵੇਗਾ, ਲੇਕਿਨ ਹੱਥੋਂ ਦੇਣ ਦਾ ਆਪਣੀ ਕਿਸਮ ਦਾ ਨਸ਼ਾ ਹੈ, ਉਹ ਮਸਤੀ ਉਹਦਾ ਮੁਕਾਬਲਾ ਉਹ ਨਹੀਂ ਕਰ ਸਕਦਾ। ਜਿਸ ਬੰਦੇ ਕੋਲ ਕੁਝ ਹੋਵੇ ਤੇ ਉਹ ਦਿੰਦਾ ਹੈ ਨਾ ਜਿਸ ਵੇਲੇ ਹੱਥੋਂ, ਜੋ ਮਸਤੀ ਉਦੋਂ ਪ੍ਰਾਪਤ ਹੁੰਦੀ ਹੈ ਨਾ, ਉਹ ਖੋਹਣ ਤੇ ਲੈਣ ਵਿੱਚ ਨਹੀਂ, ਖੋਹਣ ਤੇ ਲੈਣ ਦਾ ਨਸ਼ਾ ਆਪਣਾ ਹੈ, ਲੇਕਿਨ ਦੇਣ ਦੀ ਮਸਤੀ ਆਪਣੀ, ਇਸ ਮਸਤੀ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਪਕੜ ਦੀ ਆਪਣੀ ਗੱਲ ਹੈ, ਤਿਆਗ ਦੀ ਆਪਣੀ ਗੱਲ ਹੈ। ਤਿਆਗ ਵਿੱਚ ਇੱਕ ਬਹੁਤ ਵੱਡੀ ਉੱਚੀ ਭਾਵਨਾ ਕੰਮ ਕਰਦੀ, ਮਨੁੱਖ ਆਤਮਕ ਤੌਰ ਤੇ ਮਹਿਸੂਸ ਕਰਦਾ ਕਿ ਮੈਂ ਆਮ ਪੱਧਰ ਤੋਂ ਉੱਚਾ ਉੱਠ ਗਿਆ। ਔਰ ਹੁੰਦਾ ਕੀ, ਮਨੁੱਖ ਆਪਣੀ ਪੱਧਰ ਤੋਂ ਥੱਲੇ ਡਿੱਗ ਪਵੇ ਤੇ ਜਾਨਵਰ ਹੈ, ਤੇ ਕਈ ਵਾਰੀ ਤੁਸੀਂ ਵੇਖਿਆ ਜਾਨਵਰ ਵੀ ਹੋਵੇ ਨਾ, ਜੇ ਉਹ ਆਪਣੇ ਆਮ ਸੁਭਾਅ ਤੋਂ ਉੱਚੀ ਗੱਲ ਕਰਨ ਲੱਗ ਪਵੇ ਨਾ, ਤੋਤੇ ਸ਼ੋਰ ਪਾਉਂਦੇ ਨੇ, ਲੇਕਿਨ ਇੱਕ ਤੋਤਾ ਅਗਰ ਰਾਮ ਰਾਮ ਜਪਣਾ ਸ਼ੁਰੂ ਕਰ ਦੇਵੇ ਤੇ ਉਹ ਰਾਖਵਾਂ ਹੋ ਜਾਂਦਾ। ਕੁੱਤੇ ਆਵਾਰਾ ਫਿਰਦੇ ਨੇ, ਲੇਕਿਨ ਇੱਕ ਪਹਿਰੇਦਾਰੀ ਤੇ ਖਲੋ ਜਾਵੇ ਤੇ ਉਹ ਵਫ਼ਾਦਾਰ ਕਹਾਉਂਦਾ ਹੈ, ਬਲਕਿ ਉਹਦੀ ਪੂਰੀ ਸੰਭਾਲ ਕੀਤੀ ਜਾਂਦੀ, ਕਿਉਂਕਿ ਉਹ ਆਪਣੇ ਪੱਧਰ ਤੋਂ ਉੱਚਾ ਉੱਠ ਗਏ। ਜਾਨਵਰ ਆਪਣੇ ਪੱਧਰ ਤੋਂ ਉੱਚਾ ਉੱਠ ਕੇ ਮਹਾਨ ਹੋ ਜਾਂਦਾ ਹੈ, ਤੇ ਬੰਦਾ ਆਪਣੇ ਪੱਧਰ ਤੋਂ ਥੱਲੇ ਗਿਆ ਹੋਵੇ, ਇਹ ਜਿਸ ਵੇਲੇ ਰਜ਼ਾ ਵਿੱਚ ਆਉਂਦਾ ਤੇ ਸਮਝ ਲਓ ਮਨੁੱਖਤਾ ਤੋਂ ਵੀ ਉੱਚਾ ਉੱਠ ਗਿਆ। ਮਨੁੱਖ ਚੰਗਾ ਹੈ, ਇਨਸਾਨੀਅਤ ਦਾ ਆਪਣਾ ਇੱਕ ਪੱਧਰ ਹੈ, ਲੇਕਿਨ ਜਿਸ ਵੇਲੇ ਮਨੁੱਖ ਰੱਬ ਨਾਲ ਜੁੜਦਾ ਹੈ ਤੇ ਇਨਸਾਨੀਅਤ ਦੇ ਪੱਧਰ ਤੋਂ ਉੱਚਾ ਉੱਠ ਕੇ ਦੇਵਤਾਪਣ ਤੋਂ ਅੱਗੇ ਉੱਠ ਕੇ ਰੱਬ ਦਾ ਰੂਪ ਹੁੰਦਾ ਚਲਾ ਜਾਂਦਾ, ਉਹਦੀ ਇੱਕ ਆਪਣੀ ਗੱਲ ਹੈ। ਉਸੇ ਅਵਸਥਾ ਵਿੱਚ ਮਨੁੱਖ ਜਿਹੜਾ ਆਮ ਹੁਕਮ ਮਨਾ ਕੇ ਰਾਜ਼ੀ ਹੈ ਨਾ, ਗੁਰਮੁਖ ਹੁਕਮ ਮੰਨਣ ਵਿੱਚ ਸਵਾਦ ਲੈਂਦਾ, ਉਹਦੇ ਵਿੱਚੋਂ ਰਸ ਤੇ ਮਸਤੀ ਲੈਂਦਾ। ਮਹਾਰਾਜ ਕਹਿੰਦੇ ਨੇ ਤੇਰਾ ਭਾਣਾ ਸਭ ਕੁਛ ਹੋਵੇ, ਆਖਿਰ ਤਾਂ ਜੋ ਕੁਝ ਹੁੰਦਾ ਪਿਆ ਜੋ ਤੈਨੂੰ ਚੰਗਾ ਲੱਗਦਾ ਸੋਈ ਹੋ, ਤੇ ਜਿਹੜੇ ਲੋਕ ਮਨ ਦੇ ਪਿੱਛੇ ਲੱਗਦੇ ਨੇ ਐਵੇਂ ਆਪਣਾ ਆਪ ਦਾ ਨਾਸ ਮਾਰਦੇ ਨੇ। ਮਨ ਹੱਠ ਕੀ ਚਾਹੇ ਅੰਤ ਵਿਗੋਵੇ, ਮਨਮੁਖ ਕੀ ਮਤ ਕੂੜ ਵਿਆਪੀ, ਬਿਨ ਹਰ ਸਿਮਰਨ ਪਾਪ ਸੰਤਾਪੀ, ਪ੍ਰਿਥੀ ਚੰਦ ਬਣ ਜਾਂਦਾ ਉਹ ਬੰਦਾ। ਜਿਹੜਾ ਮਨ ਦੀ ਮਤ ਪਿੱਛੇ ਲੱਗਦਾ ਉਹ ਪ੍ਰਿਥੀ ਚੰਦ ਹੋ ਜਾਂਦਾ, ਤੇ ਜਿਹੜਾ ਗੁਰੂ ਕੀ ਮਤ ਨੂੰ ਸਿਰ ਮੱਥੇ ਧਾਰਨ ਕਰ ਲੈਂਦਾ ਹੈ ਉਹ ਛੋਟਾ ਵੀ ਗੁਰੂ ਅਰਜਨ ਦੇਵ ਹੋ ਜਾਂਦਾ। ਦੋਵਾਂ ਚ ਫਰਕ ਕੀ ਹੈ, ਉਸ ਵੱਡੇ ਤੇ ਇਸ ਛੋਟੇ ਚ, ਸੰਸਾਰੀ ਪੱਧਰ ਤੋਂ ਉਮਰਾਂ ਦੇ ਲਿਹਾਜ਼ ਤੋਂ, ਉਹ ਵੱਡਾ ਹੈ ਇਹ ਛੋਟਾ ਹੈ, ਫਰਕ ਕਿੰਨਾ ਹੈ, ਇਹ ਬਹੁਤ ਉੱਚਾ ਹੈ, ਇਹ ਛੋਟਾ ਬਹੁਤ ਵੱਡਾ ਹੈ, ਕਿਉਂਕਿ ਛੋਟਾ ਹੋਣਾ ਆ ਗਿਆ ਇਸ ਰਜ਼ਾ ਵਿੱਚ ਆ ਜਾਣਾ। ਵੇਖਣ ਨੂੰ ਲੱਗਦਾ ਕਿ ਬੰਦਾ ਛੋਟਾ ਹੋ ਗਿਆ, ਹੁਕਮ ਮੰਨਣ ਲੱਗ ਪਿਆ ਮਤਲਬ ਛੋਟਾ ਹੋ ਗਿਆ, ਨਹੀਂ, ਬਹੁਤ ਵੱਡਾ ਹੋ ਗਿਆ। ਮਾਲਕ ਦੀ ਰਜ਼ਾ ਮੰਨਣ ਵਾਲਾ, ਗੁਰੂ ਦਾ ਹੁਕਮ ਮੰਨਣ ਵਾਲਾ ਬਹੁਤ ਉੱਚਾ ਉੱਠ ਜਾਂਦਾ, ਇਨਸਾਨੀਅਤ ਦੇ ਪੱਧਰ ਤੋਂ ਵੀ ਬਹੁਤ ਉੱਚਾ ਉੱਠ ਜਾਂਦਾ। ਤੇ ਜਦੋਂ ਬੰਦਾ ਲਾਲਚ ਦੇ ਵੱਸ ਹੋ ਜਾਂਦਾ ਹੈ, ਮਨ ਦੀ ਮਤ ਦੇ ਪਿੱਛੇ ਲੱਗਦਾ ਹੈ, ਉਦੋਂ ਇਨਸਾਨੀਅਤ ਦੇ ਪੱਧਰ ਤੋਂ ਥੱਲੇ ਉੱਤਰ ਜਾਂਦਾ ਹੈ, ਜਾਨਵਰਾਂ ਵਾਲੇ ਪੱਧਰ ਤੇ ਚਲਾ ਜਾਂਦਾ। ਉਸ ਨੇ ਟਾਕਰਾ ਕਰਕੇ ਵੇਖਣਾ ਪੈਂਦਾ ਇਹਨਾਂ ਦੋਵਾਂ ਚ ਠੀਕ ਕਿਹੜਾ,
ਮੰਨਣਾ ਪਏਗਾ ਰਜ਼ਾ ਮੰਨਣ ਵਾਲਾ ਵਧੀਆ। ਧੰਨ ਗੁਰੂ ਅਰਜਨ ਸਾਹਿਬ ਤੋਂ ਚੰਗਾ ਰਜ਼ਾ ਮੰਨਣ ਵਾਲਾ ਧਰਤੀ ਤੇ ਅਜੇ ਪੈਦਾ ਨਹੀਂ ਹੋਇਆ। ਰਜ਼ਾ ਚ ਰਾਜ਼ੀ ਰਹਿਣ ਦੀ ਗੱਲ ਇਹ ਨਿਰੀ, ਆਪਾਂ ਜਿਹੜੀ ਸ਼ਹੀਦੀ ਵਾਲੇ ਦਿਨ ਦੀ ਗੱਲ ਕਰਨੇ ਆ ਕਿ ਉਸ ਖਿੜੇ ਮੱਥੇ ਸਾਰੇ ਦੁੱਖਾਂ ਨੂੰ ਸਹਿਣ ਦੀ ਅਵਸਥਾ ਨੂੰ ਨਮਸਕਾਰ ਕਰੀਏ, ਮੱਥਾ ਟੇਕੀਏ, ਉਹ ਆਪਣੀ ਥਾਂ ਹੈ। ਨਹੀਂ ਸ਼ੁਰੂ ਤੋਂ ਹੀ ਹੁਕਮ ਮੰਨਣ ਦੀ ਗੱਲ ਹੈ, ਸ਼ੁਰੂ ਤੋਂ ਹੀ ਰਜ਼ਾ ਚ ਰਹਿਣ ਦੀ, ਗੁਰੂ ਕੀ ਰਜ਼ਾ ਚ ਰਹਿਣ ਦੀ, ਬਾਪ ਦੀ ਰਜ਼ਾ ਚ ਰਹਿਣ ਦੀ ਇਹ ਅਵਸਥਾਵਾਂ ਹੁੰਦੀਆਂ। ਜਿਸ ਬੰਦੇ ਨੂੰ ਬਾਪ ਦੀ ਰਜ਼ਾ ਮੰਨਣੀ ਨਹੀਂ ਆਈ, ਬਾਪ ਦਾ ਹੁਕਮ ਮੰਨਣਾ ਨਹੀਂ ਆਇਆ, ਜਿਸ ਨੂੰ ਉਸਤਾਦ ਦਾ ਹੁਕਮ ਮੰਨਣਾ ਨਹੀਂ ਆਇਆ, ਉਹ ਫਿਰ ਗੁਰੂ ਕੇ ਹੁਕਮ ਵਿੱਚ ਵੀ ਕੋਈ ਨਹੀਂ ਆਉਂਦਾ ਕਿਸੇ ਦੇ। ਤੇ ਜਿਹੜਾ ਗੁਰੂ ਕੇ ਹੁਕਮ ਚ ਨਹੀਂ ਆਉਂਦਾ ਉਹ ਪਾਰ ਬ੍ਰਹਮ ਦੀ ਰਜ਼ਾ ਚ ਕਦੋਂ ਆਇਆ? ਆਪਣੀ ਆਪਣੀ ਅਵਸਥਾ ਵਿੱਚ ਜਿਹਦਾ ਜੋ ਅਧਿਕਾਰ ਬਣਦਾ ਹੈ ਉਹਦੀ ਰਜ਼ਾ ਚ ਰਹਿਣ ਚ ਬੜਾ ਸਵਾਦ ਹੈ। ਬੱਚਾ ਉਹ ਲਾਇਕ ਹੋਣਹਾਰ ਹੈ ਜਿਹੜਾ ਬਾਪ ਦੀ ਆਗਿਆ ਮੰਨ। ਧੰਨ ਗੁਰੂ ਅਰਜਨ ਸਾਹਿਬ ਤੂੰ ਬਾਪ ਦੀ ਵੀ ਆਗਿਆ ਮੰਨ। ਲਾਹੌਰ ਚਲਾ ਜਾ, ਸੱਤ ਵਚਨ ਜੀ ਲਾਹੌਰ ਚਲੇ ਜਾ। ਉਹ ਕਹਿੰਦਾ ਮੈਂ ਕਿਉਂ ਜਾਵਾਂ? ਵੱਡਾ ਕਹੇਗਾ ਮੈਂ ਨਹੀਂ ਜਾਂਦਾ, ਕਿਉਂਕਿ ਮਨ ਦੀ ਮੱਤ ਮਗਰ ਲੱਗਾ, ਉਹ ਸੰਸਾਰੀ ਸੁੱਖਾਂ ਦੇ ਮਗਰ ਲੱਗਾ ਹੋਇਆ, ਪਦਾਰਥ ਇਕੱਠੇ ਕਰਨ ਦੀ ਦੌੜ ਚ ਪਿਆ ਹੈ। ਭੱਠਿਆਂ ਦਾ ਮਾਲਕ ਹੈ, ਜ਼ਮੀਰਾਂ ਦਾ ਮਾਲਕ ਹੈ, ਉਹ ਸਾਰੇ ਕੁਝ ਦਾ ਚਾਰਜ ਉਹਦੇ ਕੋਲ ਹੁੰਦੇ ਆ, ਸਾਰਾ ਲੇਖਾ ਪੱਤਾ ਰੁਪਈਆ ਕੋਲ ਹੁੰਦੇ ਆ, ਬੜੀ ਪਕੜਾ ਇਹ ਨਹੀਂ ਮੈਂ ਹੱਥੋਂ ਛੱਡਣਾ, ਲੇਕਿਨ ਬੜੀ ਬੇਸਵਾਦੀ ਪੈਦਾ ਕਰ ਰਹੀ, ਬੜੀ ਬੇਰਸੀ ਆਪਣੇ ਜੀਵਨ ਚ ਪੈਦਾ ਕਰ ਰਹੀ, ਅੱਠੇ ਪੈਰ ਦੀ ਕਲਪਨਾ ਕਰ ਰਹੀ। ਇਧਰਲੇ ਪਾਸੇ ਜੋ ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰੇ। ਜ਼ਿੰਦਗੀ ਪਰ ਰਜ਼ਾ ਵਿੱਚ ਮਾਨ ਮੋਹ ਅਰ ਲੋਭ ਵਿਕਾਰਾ ਪੀਓ ਚੀਤ ਨਾ ਕਾਲੇ। ਮਾਨ ਨਹੀਂ ਕਰਨਾ, ਮੋਹ ਨਹੀਂ ਕਰਨਾ, ਲੋਭ ਨਹੀਂ ਕਰਨਾ, ਵਿਕਾਰ ਨੂੰ ਨੇੜੇ ਨਹੀਂ ਲੱਗਣ ਦੇਣਾ, ਹੋਰ ਕੁਝ ਵੀ ਚਿੱਤ ਚ ਨਹੀਂ ਆਉਣ ਦੇਣਾ। ਨਾਮ ਰਤਨ ਗੁਣਾ ਹਰ ਬਣਜੇ ਲਾਦ ਵੱਖਰ ਲੈ ਚਾਲਿਓ। ਜੋ ਮਾਲਕ ਨੇ ਝੋਲੀ ਚ ਪਾਇਆ ਹੈ ਉਹ ਸਭ ਤੋਂ ਕੀਮਤੀ, ਨਾਮ ਦਾ ਦਾਨ ਲੈ ਕੇ ਇਹਦੇ ਵਿੱਚ ਪ੍ਰਸੰਨ ਹੈ। ਲਾਦ ਵੱਖਰ ਲੈ ਚਾਲਿਓ ਸੇਵਕ ਕੀ ਓੜਤ ਨਿਭੀ ਪ੍ਰੀਤ। ਸਾਰਾ ਜੀਵਨ ਗੁਰੂ ਕੇ ਪਿਆਰ ਵਿੱਚ, ਪ੍ਰਭੂ ਦੇ ਪਿਆਰ ਚ ਨਿਭਾ ਦਿੱਤਾ। ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨੀ ਮੋਰਿਓ। ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਹਿਰਦੇ ਘਰ ਚ ਸਹਿਜ ਤੇ ਆਨੰਦ ਟਿਕਿਆ ਰਿਹਾ। ਜਿੱਥੇ ਵੀ ਹੁਕਮ ਹੋਇਆ ਭੱਜ ਕੇ ਉੱਥੇ ਪਹੁੰਚ ਗਿਆ। ਉੱਠ ਵਾਹੂ ਕੋ ਦੌਰ ਆਗਿਆ ਮੈਂ ਭੂਖ, ਸੋਈ ਕਰ ਸੂਖਾ ਸੋਗ ਹਰਖ ਨਹੀਂ ਜਾਣਿਓ। ਜੋ ਜੋ ਹੁਕਮ ਭੈਓ ਸਾਹਿਬ ਕਾ ਸੋ ਮਾਥੇ ਲੈ ਮੰਨ। ਬੜਾ ਆਨੰਦ ਹੋਵੇਗਾ ਇਸ ਗੱਲ ਵਿੱਚ, ਜੇ ਨਹੀਂ ਇੱਕ ਵਕਤ ਅੰਨ ਵੀ ਨਹੀਂ ਰਿਹਾ ਤਾਂ ਘਰ ਦੇ ਬਰਤਨ ਵੇਚ ਕੇ, ਬਸਤਰ ਵੇਚ ਕੇ, ਘੁੰਮਣੀਆਂ ਦਾ ਪ੍ਰਸ਼ਾਦ ਵੀ ਚੱਲਦਾ ਰਿਹਾ ਤਾਂ ਵੀ ਪਰਵਾਹ ਨਹੀਂ, ਖੇੜਾ ਬਣਿਆ ਨਹੀਂ। ਪੂਜਾ ਸਾਰੀ ਉਧਰ ਚਲੀ ਜਾਵੇ ਪਰਵਾਹ ਨਹੀਂ, ਸੇਵਾ ਸਾਰੀ ਇੱਧਰ ਆ ਜਾਵੇ, ਇਸੇ ਚ ਆਨੰਦ ਹੈ। ਸੇਵਾ ਇੱਧਰ ਆਉਣੀ ਚਾਹੀਦੀ ਹੈ, ਪੂਜਾ ਜਿਹਦੀ ਮਰਜ਼ੀ ਲੈ ਜਾਵੇ, ਧਨ ਜਿਹਦੀ ਮਰਜ਼ੀ ਲੈ ਜਾਵੇ, ਤੇ ਸੇਵਾ ਵਿੱਚ ਰੱਤੇ ਹੋਏ। ਬੁੱਲੇ ਸ਼ਾਹ ਗਿਆ ਸੀ ਨਾ ਦਰਸ਼ਨ ਕਰਨ, ਗਿਆ ਵੇਖਿਆ ਮਾਇਆ ਦੀ ਰੇਲ ਪੇਲ ਤਾਂ ਕੋਈ ਨਹੀਂ, ਪਰ ਇੱਕ ਗੱਲ ਬੜੀ ਵਧੀਆ, ਸਰੋਵਰ ਦੇ ਪੌੜਾਂ ਚ ਇੱਟਾਂ ਲੱਗ ਰਹੀਆਂ, ਲੰਗਰ ਚੱਲ ਰਿਹਾ, ਤੇ ਜਿਸ ਵੇਲੇ ਮੱਥਾ ਟੇਕਣ ਗਿਆ ਮਹਾਰਾਜ ਦੀ ਹਜ਼ੂਰੀ ਚ, ਉੱਥੇ ਕੀਰਤਨ ਵੀ ਹੋ ਰਹੇ। ਉਹ ਕੀਰਤਨ ਦੀਆਂ ਮਸਤੀਆਂ ਵੇਖੀਆਂ ਜਿਹੜੀਆਂ ਅੱਜ ਤੱਕ ਕਾਇਮ ਨੇ, ਉਸ ਵੇਲੇ ਦੀਆਂ ਮਸਤੀਆਂ ਅੱਜ ਤੱਕ ਕਾਇਮ ਨੇ। ਠਾਕੁਰ ਰਵਿੰਦਰਨਾਥ ਯੁੱਗ ਦੇ ਮਹਾਨ ਫਿਲਾਸਫਰ ਗਏ, ਕਹਿਣ ਲੱਗੇ ਐਵੇਂ ਲੋਕੀ ਕਹਿੰਦੇ ਨੇ, ਅਗਰ ਫਰਦੋਸ ਬਰਜ਼ਮੀ ਅਸਤ ਹਮੀ ਅਸਤ ਹਮੀ ਅਸਤ ਹਮੀ ਅਸਤ, ਉਹ ਕਸ਼ਮੀਰ ਨੂੰ ਕਹਿੰਦੇ ਨੇ, ਕਹਿੰਦੇ ਗਲਤ ਕਹਿੰਦੇ ਨੇ। ਸਵਰਗ ਕਿਸੇ ਨੇ ਵੇਖਣਾ ਤੇ ਆ ਪਿਆ, ਧੰਨ ਗੁਰੂ ਅਰਜਨ ਸਾਹਿਬ ਦਾ ਕਾਇਮ ਕੀਤਾ ਸਵਰਗ ਤਾਂ ਇੱਥੇ ਹੈ। ਹਰੀਦਾਸ ਕਹਿੰਦੇ ਨੇ, ਕਹਿੰਦੇ ਨੇ ਹਰੀ ਮੰਦਿਰ ਬੈਕੁੰਠ ਕੋ ਤੋਲਿਓ ਹਰੀ ਹਰੀਦਾਸ। ਹਰੀਦਾਸ ਕਹਿੰਦੇ ਨੇ ਰੱਬ ਨੇ ਇੱਕ ਵਾਰੀ ਐਸਾ ਕੀਤਾ, ਤਕੜੀ ਦੇ ਦੋ ਛਾਬਿਆਂ ਚ ਪਾ ਕੇ ਇੱਕ ਪਾਸੇ ਬੈਕੁੰਠ ਰੱਖ ਦਿੱਤਾ, ਇੱਕ ਪਾਸੇ ਹਰਿਮੰਦਰ ਰੱਖ ਦਿੱਤਾ। ਕਹਿੰਦੇ ਨੇ ਗੌਰਾ ਸੋ ਧਰਤੀ ਰਹੋ ਹੌਰਾ ਚੜਿਓ ਆਕਾਸ਼। ਇਹਨਾਂ ਦੋਵਾਂ ਜਿਹੜਾ ਭਾਰਾ ਸੀ ਉਹ ਧਰਤੀ ਤੇ ਰਹਿ ਗਿਆ ਹਰਿਮੰਦਰ ਸਾਹਿਬ, ਤੇ ਬੈਕੁੰਠ ਕਿਉਂਕਿ ਬਹੁਤ ਹੌਲਾ ਸੀ ਉਹ ਆਕਾਸ਼ਾਂ ਚ ਰਹਿ ਗਿਆ, ਉਹ ਛਾਬਾ ਉੱਪਰ ਉੱਠ ਗਈ। ਬੁੱਲੇ ਸ਼ਾਹ ਨੇ ਉਸ ਹਰਿਮੰਦਰ ਚ ਬੈਠ ਕੇ ਸਵਾਦ ਲਿਆ, ਰਸ ਲਿਆ, ਆਨੰਦ ਲਿਆ।
ਤੇ ਜਿਸ ਵੇਲੇ ਨਿਕਲਿਆ ਨਾ ਬਾਹਰ ਝੂਮਦਾ ਝੂਮਦਾ ਕਹਿੰਦਾ ਇੱਟ ਖੜਕੇ ਦੁੱਕੜ ਵੱਜੇ ਨਾਲੇ ਤੱਪੇ ਚੁੱਲ੍ਹਾ ਨਾਲੇ ਮੇਰਾ ਸਤਿਗੁਰ ਰਾਜੀ ਤੇ ਨਾਲੇ ਰਾਜੀ ਬੁੱਲਾ ਸਵਾਦ ਆ ਗਿਆ ਕਹਿੰਦਾ ਇੱਥੇ ਆ ਨਾਲੇ ਤਾਂ ਕਹਿੰਦਾ ਢੋਲਕਾ ਛਹਿਣੇ ਖੜਕਦੇ ਨੇ ਸੰਗੀਤ ਪਿਆ ਚੱਲਦਾ ਨਾਲੇ ਉਸਾਰੀਆਂ ਲੱਗੀਆਂ ਹੋਈਆਂ ਨੇ ਉਸਾਰੀ ਬਹੁਤ ਵੱਡੀ ਗੱਲ ਕੁਝ ਬਣ ਰਿਹਾ ਕੁਝ ਉਸਰ ਰਿਹਾ ਕੰਸਟਰਕਟਿਵ ਗੱਲ ਚੱਲ ਰਹੀ ਕਹਿੰਦਾ ਇਧਰਲੇ ਪਾਸੇ ਕੁਝ ਉਸਰ ਰਿਹਾ ਹੈ ਕੁਝ ਗਾਇਆ ਜਾ ਰਿਹਾ ਆਤਮਕ ਉਸਾਰੀ ਵੀ ਹੋ ਰਹੀ ਨਾਲੇ ਕਹਿੰਦਾ ਸਰੀਰਕ ਉਸਾਰੀ ਦੀ ਗੱਲ ਵੀ ਹੈ ਲੰਗਰ ਵੀ ਚੱਲਦਾ ਪਿਆ ਚੁੱਲ੍ਹੇ ਵੀ ਤਪਦੇ ਪਏ ਨੇ ਕਹਿੰਦੇ ਨੇ ਇਹਦੇ ਚ ਹੋਰ ਕੀ ਲੈਣਾ ਇਹ ਤਿੰਨੇ ਕੰਮ ਚੱਲਦੇ ਰਹਿਣ ਤਿੰਨੇ ਪੱਖ ਦੀ ਉਸਾਰੀ ਹੁੰਦੀ ਰਹੇ ਆਤਮਕ ਉਸਾਰੀ ਸਰੀਰਕ ਉਸਾਰੀ ਸੰਸਾਰਕ ਉਸਾਰੀ ਧੰਨ ਗੁਰੂ ਅਰਜਨ ਸਾਹਿਬ ਤੇਰੇ ਦਰ ਤੇ ਤਿੰਨੇ ਉਸਾਰੀਆਂ ਚੱਲਦੀਆਂ ਉਹ ਤਿੰਨਾਂ ਉਸਾਰੀਆਂ ਨੂੰ ਕਰਦੇ ਹੋਏ ਕਿਉਂਕਿ ਜਿਹੜਾ ਬੰਦਾ ਝੋਰਿਆਂ ਚ ਪੈ ਜਾਵੇ ਉਸਾਰਦਾ ਨੀ ਫਿਰ ਉਟਾਉਂਦਾ ਤੇ ਸ਼ੁਕਰ ਚ ਪਏ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਸ਼ੁਕਰ ਦਾ ਸਬਕ ਦਿੰਦੇ ਨੇ ਆਪਾਂ ਪੜ੍ਹਦੇ ਹਾਂ ਨਿਤ ਹਰ ਕਾ ਨਾਮ ਹਿਰਦੈ ਨਿਤ ਧਿਆਈ ਕੁਝ ਲੋਕ ਐਸੇ ਵੀ ਹੁੰਦੇ ਜਿਹੜੇ ਕਹਿੰਦੇ ਨੇ ਇਹ ਵੀ ਮਾਲਕ ਦੀ ਰਜ਼ਾ ਵਿਚ ਜਿਹੜਾ ਗੁਰਦੁਆਰੇ ਨੀ ਆਇਆ ਜਾਂਦਾ ਅੰਮ੍ਰਿਤ ਵੇਲੇ ਨੀ ਉੱਠਦਾ ਐਸੀ ਗੱਲ ਨੀ ਰੀਝ ਤਾਂ ਕਰ ਤੂੰ ਅਰਦਾਸ ਤਾਂ ਕਰ ਧੰਨ ਗੁਰੂ ਅਰਜਨ ਸਾਹਿਬ ਅਰਦਾਸ ਕਰਦੇ ਅਰਦਾਸ ਸਾਡੀ ਝੋਲੀ ਪਾਉਂਦੇ ਨੇ ਹਰ ਕਾ ਨਾਮ ਹਿਰਦੈ ਨਿਤ ਧਿਆਈ ਪ੍ਰਭੂ ਦਾ ਨਾਮ ਨਿਤ ਹਿਰਦੇ ਚ ਧਿਆਉਂਦਾ ਰਵਾਂ ਕਿਉਂਕਿ ਇਹਦੀ ਬਰਕਤ ਇਹ ਪਵੇਗੀ ਕਿ ਸੰਗੀ ਸਾਥੀ ਸਗਲ ਤਰਾਈ ਗੁਰੂ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸਦਾ ਸਮਾਲੇ ਫਿਰ ਉਹ ਅਵਸਥਾ ਵੀ ਆ ਜਾਵੇਗੀ ਤੇਰਾ ਕੀਆ ਮੀਠਾ ਲਾਗੇ ਹਰਨਾਮ ਪਦਾਰਥ ਨਾਨਕ ਮੰਗੇ ਮੈਂ ਤਾਂ ਮੰਗਦਾ ਤੇਰੇ ਕੋਲੋਂ ਨਾਮ ਇਹ ਮੰਗਣੋ ਮੈਂ ਤੇਰੀ ਅਜ਼ਾਰੀ ਉਡੀਕਣੀ ਵੀ ਤੂੰ ਨਾਮ ਕਦੋਂ ਦੇਵੇਂਗਾ ਇਹ ਤਾਂ ਮੇਰੀ ਮੰਗ ਹੈ ਝੋਲੀ ਮੈਂ ਫੈਲਾਵਾਂਗਾ ਪਾ ਦੇਵੇ ਤੇਰੀ ਰਜ਼ਾ ਦੁੱਖ ਪਾ ਦੇਵੇ ਸੁੱਖ ਪਾ ਦੇਵੇ ਸੰਸਾਰੀ ਪੱਧਰ ਦਾ ਪਰ ਨਾਮ ਵਿੱਚ ਜੋ ਸੁੱਖ ਮੈਂ ਲੈਣਾ ਹੈ ਉਹ ਮੈਂ ਮੰਗਾਂਗਾ ਜੀ ਉਹ ਮੰਗਿਆ ਜਾ ਰਿਹਾ ਔਰ ਭੁੱਖਾਂ ਵਿੱਚ ਦੁੱਖਾਂ ਵਿੱਚ ਤੋਟਿਆਂ ਵਿੱਚ ਘਾਟਿਆਂ ਵਿੱਚ ਸੰਸਾਰੀ ਪੱਧਰ ਤੋਂ ਵੇਖੇ ਜਾਂਦੇ ਘਾਟਿਆਂ ਵਿੱਚ ਉਹ ਅਵਸਥਾ ਟਿਕੀ ਹੋਈ ਕਿ ਮਾਲਕ ਜੋ ਤੂੰ ਕਰੇ ਸੋਈ ਪ੍ਰਵਾਨ ਸਾਚੇ ਸਾਹਿਬ ਤੇਰਾ ਸੱਚ ਗੁਰਮਾਨ ਮੈਨੂੰ ਸਿਰ ਮੱਥੇ ਸਭ ਕੁਝ ਪ੍ਰਵਾਨ ਹੈ ਜੋ ਪਿਤਾ ਜੀ ਨੇ ਕਿਹਾ ਸੀ ਜੇ ਸੁੱਖ ਦੇ ਤਾਂ ਤੁਝੇ ਆਰਾਧੀ ਦੁੱਖ ਵੀ ਤੁਝੇ ਧਿਆਈ ਜੇ ਭੁੱਖ ਦੇ ਤਾਂ ਇਤ ਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ ਉਹ ਅਵਸਥਾ ਲੈ ਕੇ ਬੈਠੇ ਔਰ ਸਬਕ ਸਾਨੂੰ ਪੈ ਦਿੰਦੇ ਨੇ ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨ ਤਾਂ ਕੀ ਓਟ ਗਹੀ ਜਾਏ ਜਿਨ ਧਾਰੇ ਬ੍ਰਹਿਮੰਡ ਖੰਡ ਜਿਨੇ ਸਾਰਾ ਕੁਝ ਰਚਿਆ ਨਾ ਹਰ ਤਾਂ ਕੋ ਨਾਮ ਜਪੀ ਜਾ ਰੇ ਮਨ ਕੀ ਮਤ ਤਿਆਗੋ ਹਰ ਜਨ ਤੂੰ ਇਹ ਨਾ ਸੋਚ ਕੇ ਮੇਰਾ ਹੁਕਮ ਕੌਣ ਮੰਨੇ ਤੂੰ ਗੁਰੂ ਕੇ ਹੁਕਮ ਮੰਨਣ ਦੀ ਗੱਲ ਸੁਣ ਹੁਕਮ ਬੂਝ ਸੁਖ ਪਾਈ ਹੈ ਰੇ ਜੋ ਪ੍ਰਭ ਕਰੇ ਫਿਰ ਤੈਨੂੰ ਪ੍ਰਭੂ ਦਾ ਹੁਕਮ ਮੰਨਣਾ ਵੀ ਆ ਜਾਏ ਜਿਸ ਰਜਾਜ ਜਿਸ ਹਾਲ ਚ ਰੱਖੇ ਸਾਈ ਲੋਕ ਜਾਂਦਾ ਸੀ ਨਾ ਤੇ ਪੈਰਾਂ ਥੱਲੇ ਆ ਗਿਆ ਕੇਲੇ ਦਾ ਛਿਲਕਾ ਡਿੱਗ ਪਿਆ ਲੋਕੀ ਬੜੇ ਹੱਸੇ ਮੁਸਕਰਾਉਂਦਾ ਉਹ ਵੀ ਉੱਠ ਬੈਠਾ ਸੱਟ ਤਾਂ ਲੱਗੀ ਹੋਵੇ ਕਿਸੇ ਪੁੱਛਿਆ ਕਹਿੰਦਾ ਹੱਸੀ ਜਾਣਾ ਹੈ ਸਾਈ ਲੋਕਾ ਡਿੱਗਾ ਹੈ ਸੱਟ ਲੱਗੀ ਹੱਸੀ ਜਾਣਾ ਹੈ ਕਹਿਣ ਲੱਗਾ ਅੱਗੇ ਜਿਸ ਵੇਲੇ ਇੱਕ ਬੰਦਾ ਡਿੱਗਿਆ ਸੀ ਉਸ ਵੇਲੇ ਤੁਸੀਂ ਵੀ ਸਾਰੇ ਹੱਸੇ ਸੀ ਮੈਂ ਵੀ ਹੱਸਿਆ ਸੀ ਉਸ ਹਾਸੇ ਹਾਸੇ ਵਿੱਚ ਮੇਰਾ ਵੀ ਪੈਰ ਤੇ ਲੱਗਿਆ ਮੈਂ ਡਿੱਗ ਪਿਆ ਤੁਸੀਂ ਉਦੋਂ ਵੀ ਹੱਸੇ ਸੀ ਹੁਣ ਵੀ ਹੱਸੇ ਉਦੋਂ ਮੈਂ ਵੀ ਹੱਸਿਆ ਸੀ ਕਹਿਣ ਲੱਗੇ ਹੁਣ ਤਾਂ ਤੂੰ ਡਿੱਗਾ ਹੁਣ ਕਿਉਂ ਹੱਸਣਾ ਕਹਿੰਦਾ ਹੁਣ ਇਸ ਕਰਕੇ ਹੱਸਣਾ ਵੀ ਉਦੋਂ ਵੀ ਆਸਾ ਨਸੀਬ ਡਿੱਗਣ ਤੋਂ ਪਹਿਲਾਂ ਵੀ ਆਸਾ ਨਸੀਬ ਹੋਇਆ ਤੇ ਤੁਹਾਨੂੰ ਸਾਰਿਆਂ ਨੂੰ ਹਸਾ ਦਿੱਤਾ ਦੋ ਦੋ ਵਾਰੀ ਹੋਰ ਕੀ ਲੈਣਾ ਮੈਨੂੰ ਸੱਟ ਲੱਗੀ ਇਸ ਗੱਲ ਦੀ ਪਰਵਾਹ ਨਹੀਂ ਤੁਹਾਡਾ ਜੀ ਤਾਂ ਖੁਸ਼ ਹੋ ਗਿਆ ਤੁਹਾਡਾ ਚਿੱਤ ਤਾਂ ਰਾਜ਼ੀ ਹੋ ਗਿਆ ਨਾ ਤੁਸੀਂ ਅੱਗੇ ਵੀ ਹੱਸ ਰਿਹਾ ਸੀ ਮੈਂ ਵੀ ਹੱਸ ਰਿਹਾ ਸਾਂ ਹੁਣ ਮੈਂ ਡਿੱਗਾ ਇੱਕ ਵਾਰੀ ਤੁਸੀਂ ਹੋਰ ਹੱਸ ਲਿਆ ਤੁਹਾਡੇ ਹਾਸਿਆਂ ਵਿੱਚ ਮੇਰੀ ਮੌਜ ਹੈ ਪਰਵਾਹ ਨਹੀਂ ਮੈਨੂੰ ਕੋਈ ਸੱਟ ਫੇਟ ਵੀ ਲੱਗ ਗਈ ਹੋਵੇ ਮੈਨੂੰ ਕੋਈ ਚੋਟ ਵੀ ਲੱਗੀ ਹੋਵੇ ਜਿਹੜਾ ਬੰਦਾ ਸੰਸਾਰੀਆਂ ਵਾਸਤੇ ਵੀ ਇਹ ਸੋਚੇ ਕਿ ਇਹਨਾਂ ਨੂੰ ਸੁੱਖ ਕਿਵੇਂ ਮਿਲਦਾ ਹੈ ਉਹ ਰੱਬ ਨਾਲ ਜੁੜਿਆ ਬੰਦਾ ਧੰਨ ਗੁਰੂ ਅਰਜਨ ਸਾਹਿਬ ਸਾਨੂੰ ਰੱਬ ਨਾਲ ਜੋੜਦੇ ਨੇ ਜੋ ਪ੍ਰਭ ਕਰੇ ਸੋਈ ਭਲ ਮਾਨੋ ਮਾਲਕ ਜੋ ਕਰੇ ਸਿਰ ਮੱਥੇ ਪ੍ਰਵਾਨ ਕਰਕੇ ਖੁਸ਼ ਹੋ ਪ੍ਰਸੰਨ ਹੋ ਖੇੜਿਆਂ ਵਿੱਚ ਹਾਸਿਆਂ ਨੂੰ ਨਾ ਪੱਲਿਓ ਛੱਡ ਸੁੱਖ ਦੁੱਖ ਉਹੀ ਤੇ ਆਈ ਹੈ ਰੇ ਉਸ ਮਾਲਕ ਦੀ ਸਮਰੱਥਾ ਬੜੀ ਹੈ ਕੋਟ ਪਤੇ ਤੂੰ ਉਧਾਰੇ ਖਿਣਮੈ ਕਰਤੇ ਬਾਰ ਨਾ ਲਾਗੇ ਰਹੇ ਹੁਣ ਜ਼ਰਾ ਦੇਰ ਨਹੀਂ ਲੱਗਦੀ ਪਾਪੀਆਂ ਨੂੰ ਪਾਰ ਉਤਾਰਨ ਵਿੱਚ ਦੀਨ ਦਰਦ ਦੁੱਖ ਭੰਜਨ ਸਵਾਮੀ ਜਿਸ ਭਾਵੇ ਤਿਸੈ ਨਵਾਜਿਆ ਰੇ ਪਤਾ ਨੀ ਕਿਤੇ ਤੇ ਰਹਿਮਤ ਹੋ ਜਾਣੀ ਹੈ ਕਿਸ ਤੇ ਕਿਹੜੀ ਨਵਾਜ਼ਿਸ਼ ਹੋ ਜਾਣੀ ਹੈ ਵੈਸੇ ਗੁਰੂ ਘਰ ਚ ਸਭ ਤੋਂ ਵੱਡੀ ਨਵਾਜ਼ਿਸ਼ ਇਹ ਹੈ ਕਿ ਨਾਮ ਦੀ ਦਾਤ ਕਿਹਦੀ ਝੋਲੀ ਪੈਂਦੀ ਪਦਾਰਥ ਕਿਹਨੂੰ ਮਿਲਦਾ ਇਹ ਕੋਈ ਬਹੁਤ ਵੱਡੀ ਨਵਾਜ਼ਿਸ਼ ਨਹੀਂ ਹੈ ਨਾਮ ਕਿਹਨੂੰ ਮਿਲਦਾ ਇਹ ਸਭ ਤੋਂ ਵੱਡੀ ਨਵਾਜ਼ਿਸ਼ ਹੈ ਜਿਸ ਭਾਵੇ ਤਿਸੈ ਨਵਾਜੇ ਰੇ ਸਭ ਕੋ ਮਾਤ ਪਿਤਾ ਪ੍ਰਤਪਾਲਕ ਜੀ ਪ੍ਰਾਣ ਸੁਖ ਸਾਗਰ ਰੇ ਦੇਂਦੇ ਟੋਟ ਨਾਹੀ ਤਿਸ ਕਰਦੇ ਪੂਰ ਰਹੋ ਰਤਨਾਗਰ ਰੇ ਰਤਨਾ ਦਾ ਭਰਿਆ ਉਹ ਸਾਗਰ ਉਹਨੂੰ ਦੇਂਦਿਆਂ ਫਰਕ ਕੋਈ ਨੀ ਪੈਂਦਾ ਤੇ ਲੈਣ ਵਾਲੇ ਦੀ ਝੋਲੀ ਅੱਡੀ ਹੋਣੀ ਚਾਹੀਦੀ ਏ
ਮੈਂ ਉਹਦੇ ਦਰ ਤੇ ਝੋਲੀ ਅੱਡਦਾ ਤੇ ਸਾਨੂੰ ਝੋਲੀ ਅੱਡਣ ਦੀ ਜਾਚ ਬਖਸ਼ਿਸ਼ ਕਰਦੇ ਨੇ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਾਚਕ ਜਾਚੇ ਨਾਮ ਤੇਰਾ ਸਵਾਮੀ, ਘੱਟ ਘੱਟ ਅੰਤਰ ਸੋਈ ਰੇ, ਨਾਨਕ ਦਾਸ ਤਾਂ ਕੀ ਸ਼ਰਨਾਈ, ਜਾਂਦੇ ਬਿਰਥਾ ਨਾ ਕੋਈ ਰੇ, ਜਿਸ ਦੇ ਦਰ ਤੋਂ ਕੋਈ ਨਿਰਾਸਾ ਨਹੀਂ ਜਾ ਸਕਦਾ। ਮੈਂ ਉਹਦੇ ਦਰ ਤੇ ਝੋਲੀ ਅੱਡੀਏ, ਆਓ ਅਸੀਂ ਵੀ ਝੋਲੀ ਅੱਡੀਏ। ਜੇ ਨਾਮ ਝੋਲੀ ਚ ਪੈ ਜਾਵੇ ਨਾ ਤੇ ਫਿਰ ਦੁੱਖ ਚ ਸੁੱਖ ਮਨਾਉਣਾ ਵੀ ਆ ਜਾਂਦਾ। ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿਚ ਸੁੱਖ ਮਨਾਈ। ਉਹ ਜਿਹੜੀ ਸਾਹਿਬ ਕਲਗੀਧਰ ਪਾਤਸ਼ਾਹ ਨੇ ਕਿਸੇ ਨੇ ਗੱਲ ਕਹੀ ਸੀ ਨਾ, ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ। ਗੁਰੂ ਕੀ ਮਦਦ ਇਹੀ ਹੈ, ਹਿਰਦੇ ਚ ਨਾਮ ਹੋਵੇ ਨਾ ਤੇ ਜ਼ਿੰਦਗੀ ਦੇ ਸਾਰੇ ਦੁੱਖ ਵੀ ਸੁੱਖ ਜਾਪਦੇ ਨੇ, ਤੇ ਰੱਬ ਤੋਂ ਬੰਦਾ ਟੁੱਟਿਆ ਹੋਵੇ ਨਾ ਤੇ ਸੁੱਖ ਵੀ ਕਲੇਸ਼ ਬਣ ਜਾਂਦੇ ਨੇ। ਅਸੀਂ ਪ੍ਰਿਥੀ ਚੰਦ ਦੇ ਰਾਹ ਤੋਂ ਪੈਰ ਹਟਾ ਕੇ ਧੰਨ ਗੁਰੂ ਅਰਜਨ ਸਾਹਿਬ ਦੇ ਮਾਰਗ ਤੇ ਚੱਲਣ ਵਾਸਤੇ, ਰਜ਼ਾ ਚ ਰਹਿਣ ਵਾਸਤੇ ਨਾਮ ਦਾ ਪੱਲਾ ਪਕੜਨਾ ਹੈ ਤੇ ਸਾਹਿਬ ਉਹ ਨਾਮ ਝੋਲੀ ਚ ਪਾਉਣ ਵਾਸਤੇ ਸਾਨੂੰ ਜਾਚ ਬਖਸ਼ਿਸ਼ ਕਰਦੇ ਨੇ ਕਿ ਆਓ ਝੋਲੀ ਅੱਡੋ ਤੇ ਮੰਗ ਲਓ।

संत ज्ञानेश्वर दे नाल मारवाड़ देश दी यात्रा कर रहे सन।

ਕੰਢ ਹੇੜਾ ਹੁੰਦਾ ਉਹਦੀ ਆਵਾਜ਼ ਸੁਣ ਕੇ ਹਿਰਨ ਜਿਹੜਾ ਹੈ ਉਸ ਆਵਾਜ਼ ਦੇ ਪਿੱਛੇ ਭੱਜਦਾ ਉਹ ਆਵਾਜ਼ ਨਾਲ ਪਿਆਰ ਕਰਦਾ ਐ ਪਰਮੇਸ਼ਰ ਜਿਸ ਤਰ੍ਹਾਂ ਮਾਰਵਾੜ ਦੇ ਲੋਕ ਪਾਣੀ ਨਾਲ ਪ੍ਰੀਤ ਕਰਦੇ ਨੇ ਓਠ ਵੇਲਾ ਨਾਲ ਪਿਆਰ ਕਰਦਾ ਕੁਰੰਕ ਹਿਰਨ ਜਿਹੜਾ ਕੰਢੇੜੇ ਦੀ ਆਵਾਜ਼ ਨਾਲ ਪਿਆਰ ਕਰਦਾ ਇਸ

ਨੂੰ ਇੰਦਰ ਬਰਸਾਤ ਜਿਸ ਤਰ੍ਹਾਂ ਧਰਤੀ ਬਰਸਾਤ ਨਾਲ ਪਿਆਰ ਕਰਦੀ ਹੈ, ਬਰਸਾਤ ਪਵੇ ਤਾਂ ਧਰਤੀ ਖਿਲ ਉੱਠਦੀ ਹੈ। ਕੁਸਮ ਫੁੱਲ ਨੂੰ ਕੀ ਹੈ, ਬਾਸ ਖੁਸ਼ਬੂ ਜਿਸ ਤਰ੍ਹਾਂ ਫੁੱਲ ਦੇ ਨਾਲ ਭਵਰਾ

ਭੋਖੂ ਪਾਣੀ ਦੇ ਨਾਲ ਨੱਕੋ ਨੱਕ ਭਰ ਗਏ। ਸੰਤ ਗਿਆਨੇਸ਼ਵਰ ਨੇ ਕਿਹਾ ਨਾਮਦੇਵ ਅੱਖਾਂ ਖੋਲ ਦੇਖ ਪਰਮੇਸ਼ਰ ਨੇ ਤੇਰੀ ਬੇਨਤੀ ਸੁਣੀ ਸਾਰਾ ਖੂਹ ਪਾਣੀ ਨਾਲ ਭਰ ਗਿਆ। ਨਾਮਦੇਵ ਜੀ ਨੇ ਅੱਖਾਂ ਖੋਲੀਆਂ ਦੇਖਿਆ ਕਿ ਖੂਹ ਪਾਣੀ ਨਾਲ ਭਰੇ ਹੈ। ਲੋਕ ਜਿਹੜੇ ਨੇ ਹੱਥਾਂ ਨਾਲ ਹੀ ਪਾਣੀ ਕੱਢ ਕੱਢ ਕੇ ਪੀ ਰਹੇ ਨੇ ਤਾਂ ਸੰਤ ਗਿਆਨੇਸ਼ਵਰ ਕਹਿਣ ਲੱਗੇ ਨਾਮਦੇਵ ਸੱਚਮੁੱਚ ਤੂੰ ਪਰਮੇਸ਼ਰ ਨੂੰ ਆਪਣੇ ਵੱਸ ਵਿਚ ਕਰ ਲਿਆ। ਜਿਸ ਤਰ੍ਹਾਂ ਤੂੰ ਕਹਿੰਦਾ ਹੈ ਉਹ ਪਰਮੇਸ਼ਰ ਕਰਦਾ ਹੈ। ਔਰ ਨਾਮਦੇਵ ਜੀ ਸਗਾ ਚੁੰਮ ਉੱਠੇ ਤੇ ਕਹਿਣ ਲੱਗੇ ਆ ਪਰਮੇਸ਼ਰ ਸੱਚਮੁੱਚ ਤੇਰਾ ਨਾਮ ਬੜਾ ਸੋਹਣਾ ਹੈ ਤੂੰ ਆਪ

ਤੇ ਸਵਾਮੀ ਜੀ ਤੂੰ ਪਹਿਲਾਂ ਹੀ ਅੱਗੇ ਹੀ ਦੇ ਜਾਏ ਕੇ ਲੰਮਾ ਪਿਆ ਕਬੀਰ ਤੇ ਥਾਈ ਜਿਹੜੇ ਰਸਤੇ ਤੂੰ ਸਵਾਮੀ ਜੀ ਨੇ ਲੰਘਣਾ ਸੀ ਉਸ ਰਸਤੇ ਤੇ ਕਬੀਰ ਸਾਹਿਬ ਜਾ ਕੇ ਲੰਮੇ ਪੈ ਗਏ।

ਜਿਸ ਤਰ੍ਹਾਂ ਲੋਹਾ ਪਾਰਸ ਨਾਲ ਲੱਗ ਜਾਵੇ ਉਸ ਵੇਲੇ ਸੋਨਾ ਬਣ ਜਾਂਦਾ ਹੈ, ਇਸੇ ਤਰ੍ਹਾਂ ਹੀ ਕਬੀਰ ਸਾਹਿਬ ਦੇ ਸਰੀਰ ਦੇ ਨਾਲ ਸਵਾਮੀ ਰਾਮਾਨੰਦ ਦਾ ਪੈਰ ਲੱਗਾ ਤੇ ਲੂਲੂ ਦੇ ਵਿੱਚੋਂ ਰਾਮ ਰਾਮ ਦੀ ਆਵਾਜ਼ ਆਉਣੀ।

ਗਾਵਾਂ ਚਾਰਨ ਜਾਂਦਾ ਹੈ, ਰਸਤੇ ਵਿੱਚ ਇੱਕ ਮੰਦਿਰ ਹੈ। ਤੰਨਾ ਦੇਖਦਾ ਹੈ ਕਿ ਬ੍ਰਾਹਮਣ ਰੋਜ ਪੱਥਰ ਦੀਆਂ ਮੂਰਤੀਆਂ ਨੂੰ ਇਸ਼ਨਾਨ ਕਰਾ ਕੇ ਉਹਨਾਂ ਦੀ ਪੂਜਾ ਕਰਦਾ ਹੈ। ਤੰਨਾ ਇਹ ਰੋਜ ਦੇਖਦਾ ਹੈ।

ਟੋਕਰਾ ਮੜਕਣ ਲੱਗਾ ਜਾਓ ਧਨੇ ਆ ਕੋਈ ਮਖੌਲ ਠਾਕਰ ਤੈਨੂੰ ਦੇ ਦਿਆਂ ਤੈਨੂੰ ਕੀ ਪਤਾ ਕਿਵੇਂ ਪੂਜਾ ਕਰੀ ਦੀ ਜਾ ਕੇ ਗਊਆਂ ਚਾਰ ਧਨਾ ਕਹਿਣ ਲੱਗਾ ਦੇਖ ਪੰਡਤਾ ਸਿੱਧੀ ਤਰ੍ਹਾਂ ਠਾਕੁਰ ਦੇ ਨਹੀਂ ਤਾਂ ਮੈਂ ਦੂਸਰੀ ਤਰ੍ਹਾਂ ਲਵਾਂਗਾ ਬ੍ਰਾਹਮਣ ਕਹਿਣ ਲੱਗਾ ਜੱਟ ਹੈ ਇਹਨੇ ਪਿੱਛਾ ਨਹੀਂ ਛੱਡਣਾ ਕਹਿਣ ਲੱਗਾ ਚੰਗਾ ਤੂੰ ਠਹਿਰ ਮੈਂ ਠਾਕੁਰ ਲੈ ਕੇ ਆਣਾ ਇੱਕ ਗੋਲ ਮੋਲ ਪੱਥਰ ਕੱਪੜੇ ਵਿੱਚ ਲਵੇਟ ਕੇ ਧੰਨੇ ਨੂੰ ਦਿੱਤਾ ਆਪਣਾ ਪਿੱਛਾ ਛਡਾਉਣ ਵਾਸਤੇ ਪੱਥਰ ਇੱਕ ਲਪੇਟ ਕਰ ਤੇ ਧੰਨੇ ਨੂੰ ਗੈਲ ਛੁਡਾਵੇ ਗੈਲ ਆਪਣਾ ਪਿੱਛਾ ਛੁਡਾਇਆ ਤੇ ਲੈ

ਪਰ ਤੰਨਾ ਹੱਥ ਜੋੜਦਾ ਮਿੰਨਤਾਂ ਕਰਦਾ ਮੱਥੇ ਟੇਕਦਾ ਕਹਿੰਦਾ ਐ ਪਰਮੇਸ਼ਰ ਮੈਂ ਅਨਪੜ੍ਹ ਆ ਮੈਨੂੰ ਇਹ ਨਹੀਂ ਪਤਾ ਤੇਰੀ ਅਰਦਾਸ ਕਿਵੇਂ ਕਰੀ ਦੀ ਪਰ ਮੈਂ ਤੇਰੇ ਨਾਲ ਬੜਾ ਪਿਆਰ ਕਰਨਾ ਕਿਰਪਾ ਕਰ ਐ ਰੋਟੀ ਖਾ ਹੁਣ ਤੰਨੇ ਨੂੰ ਕੀ ਪਤਾ ਕਿ ਲੋਕ ਠਾਕਰਾਂ ਨਾਲ ਵੀ ਠੱਗੀ ਕਰਦੇ ਥੋੜੀ ਜੀ ਚੀਜ਼ ਪੁਜਾਰੀ ਮੂਰਤੀ ਦੇ ਮੂੰਹ ਨੂੰ ਲਗਾਉਂਦਾ ਅੱਧੀ ਆਪ ਰੱਖ ਲੈਂਦਾ ਅੱਧੀ ਘਰ ਵਾਲੇ ਲੈ ਜਾਂਦੀ ਤੰਨਾ ਇਹ ਸਮਝਦਾ ਕਿ ਪੱਥਰ ਦੀਆਂ ਮੂਰਤੀਆਂ ਸਭ ਕੁਝ ਖਾਂਦੀਆਂ ਨੇ ਸਭ ਕੁਝ ਪੀਂਦੀਆਂ ਨੇ ਇਸ

ਤਾਂ ਲਿਖਿਆ ਹੈ ਕਿ ਪਹਿਲਾਂ ਉਸ ਪਰਮੇਸ਼ਰ ਨੇ ਧੰਨੇ ਦੀ ਪ੍ਰੀਖਿਆ ਲਈ, ਫਿਰ ਆਪ ਪੱਥਰ ਦੇ ਵਿੱਚ ਪ੍ਰਗਟ ਹੋ ਕੇ ਸਾਹਮਣੇ ਬੈਠ ਗਏ। ਕਹਿਣ ਲੱਗੇ, ਧੰਨੇ ਆ, ਤੂੰ ਯਾਦ ਕਰਦਾ ਸੀ, ਲੈ ਮੈਂ ਆ ਗਿਆ, ਤਿੰਨ ਦਿਨ ਹੋ ਗਏ ਨੇ ਤੂੰ ਕੁਝ ਨਹੀਂ ਖਾਧਾ, ਲੈ ਧੰਨੇ ਆ, ਪਹਿਲਾਂ ਤੂੰ ਰੋਟੀ ਖਾ, ਮੈਂ ਬਾਅਦ ਵਿੱਚ ਖਾ ਲਾਂਗਾ। ਧੰਨਾ ਕਹਿਣ ਲੱਗਾ, ਨਹੀਂ, ਇਹ ਤੁਹਾਡੇ ਵਾਸਤੇ, ਪਹਿਲਾਂ ਤੁਸੀਂ ਛਕੋ, ਫਿਰ ਮੈਂ ਛਕਾਂਗਾ। ਕਹਿਣ ਲੱਗੇ, ਨਹੀਂ ਧੰਨੇ ਆ, ਤੈਨੂੰ ਤਿੰਨ ਦਿਨ ਹੋ ਗਏ ਨੇ ਭੁੱਖਾ ਬੈਠੇ ਆ, ਤੂੰ ਕੁਝ ਨਹੀਂ ਖਾਧਾ। ਤੇ ਧੰਨਾ ਹੱਥ ਜੋੜ ਕੇ ਕਹਿੰਦਾ, ਜੇ ਇੰਨਾ ਹੀ ਮੇਰਾ ਖਿਆਲ ਸੀ ਤੇ ਪਹਿਲਾਂ ਕਿਉਂ ਨਹੀਂ ਆ ਗਏ, ਤਿੰਨ ਦਿਨ ਮੈਨੂੰ ਭੁੱਖਾ ਬਿਠਾਈ ਰੱਖਿਆ, ਤੇਰੇ ਤੇ ਬੜੇ ਸੇਵਕ ਨੇ, ਬੜੀ ਦੁਨੀਆ ਤੈਨੂੰ ਭੋਗ ਲਵਾਉਣ ਵਾਲੀ ਏ, ਜੇ ਇੰਨਾ ਹੀ ਦੁੱਖ ਹੈ ਤੇ ਪਹਿਲਾਂ ਆ ਜਾਣਾ ਸੀ। ਇਹ ਸੁਣ ਕੇ ਭਗਵਾਨ ਕਹਿਣ ਲੱਗੇ, ਨਹੀਂ ਧੰਨੇ ਆ, ਤੈਨੂੰ ਕੀ ਪਤਾ, ਜੇ ਤੂੰ ਤਿੰਨ ਦਿਨ ਕੁਝ ਨਹੀਂ ਖਾਧਾ ਤੇ ਮੈਂ ਵੀ ਤਿੰਨ ਦਿਨ ਕੁਝ ਨਹੀਂ ਖਾਧਾ, ਭਗਤ ਭੁੱਖਾ ਰਵੇ, ਪਰਮੇਸ਼ਰ ਕਿਵੇਂ ਖਾ ਸਕਦਾ ਹੈ। ਧੰਨੇ ਆ, ਮੈਂ ਵੀ ਤਿੰਨ ਦਿਨ ਕੁਝ ਨਹੀਂ ਖਾਧਾ, ਮੈਂ ਤੇ ਤੇਰਾ ਪਿਆਰ ਦੇਖ ਰਿਹਾ ਸਾਂ। ਭਾਈ ਗੁਰਦਾਸ ਜੀ ਆਪ ਬਿਆਨ ਕਰਦੇ ਨੇ,

ਉਹ ਪਰਮੇਸ਼ਰ ਦੇ ਨਾਲ ਮੇਲ ਕਰਾਂਦਾ। ਇਹ ਸੁਣ ਕੇ ਐ ਭਾਈ ਇਸ ਕਥਾ ਤੋਂ ਇਹ ਸਿੱਖਿਆ ਲਓ ਕਿ ਚਤੁਰਾਈਆਂ ਦੇ ਨਾਲ ਪਰਮੇਸ਼ਰ ਨਹੀਂ ਮਿਲਦਾ, ਪਰਮੇਸ਼ਰ ਜਿਹੜਾ ਹੈ ਉਹ ਪਿਆਰ ਦੇ

ਪੈਰਾਂ ਵਿੱਚ ਪਾਉਣ ਵਾਸਤੇ ਸੋਹਣੀ ਜੁੱਤੀ ਵੀ ਚਾਹੀਦੀ। ਹੁਣ ਜੇ ਸੋਹਣੀ ਜੁੱਤੀ ਹੋਵੇ, ਕੱਪੜੇ ਪਾਟੇ ਪਾਏ ਹੋਣ ਤੇ ਤਾਂ ਵੀ ਚੰਗਾ ਨਹੀਂ ਲੱਗਦਾ। ਜੇ ਸੋਹਣੀ ਜੁੱਤੀ ਪੈਰਾਂ ਵਿੱਚ ਹੋਵੇ ਤੇ ਕੱਪੜੇ ਵੀ ਸੋਹਣੇ ਚਾਹੀਦੇ। ਇਸ ਕਰਕੇ ਕਿਰਪਾ ਕਰ, ਸੋਹਣੀ ਜੁੱਤੀ ਵੀ ਹੋਵੇ ਪੈਰੀ ਪਾਈ ਅਤੇ ਬੜੇ ਸੋਹਣੇ ਕੱਪੜੇ ਵੀ ਹੋਣ ਨਾਲ

ਹੈ ਪਰਮੇਸ਼ਰ ਘਰ ਬਣ ਗਿਆ ਦਾਲ ਆਟਾ ਘਿਓ ਇਹ ਵੀ ਮਿਲ ਗਏ ਪੈਰੀ ਪਾਉਣ ਵਾਸਤੇ ਜੁੱਤੀਆਂ ਸੋਹਣੇ ਪਾਉਣ ਵਾਸਤੇ ਕੱਪੜੇ ਵੀ ਮਿਲ ਗਏ ਅਨਾਜ ਵੀ ਮਿਲ ਗਿਆ ਗਾਂ ਤੇ ਮੱਝ ਵੀ ਮਿਲ ਗਈ ਆਉਣ ਜਾਣ ਵਾਸਤੇ ਇੱਕ ਘੋੜੀ ਵੀ ਮਿਲ ਗਈ ਸੋਹਣਾ ਘਰ ਬਣ ਗਿਆ ਪਰ ਇੱਕ ਚੀਜ਼ ਦੀ ਕਮੀ ਹੈ ਭਗਵਾਨ ਕਹਿਣ ਲੱਗੇ ਧੰਨਿਆ ਉਹ ਕਿਹੜੀ ਕਮੀ ਕਹਿਣ ਲੱਗੇ ਪਰਮੇਸ਼ਰ ਉਹ ਕਮੀ ਹੈ ਘਰਵਾਲੀ ਦੀ ਭਗਤ ਜੀ ਕਹਿੰਦੇ ਨੇ ਘਰ ਕੀ ਗੇਹਨ ਚੰਗੀ ਘਰਵਾਲੀ ਆਗਿਆਕਾਰ ਤੇਰਾ ਨਾਮ ਜਪਣ ਵਾਲੀ ਚਾਹੀਦੀ ਹੈ ਭਗਤ ਜੀ ਆਪਣੀ ਬਾਣੀ ਵਿੱਚ

ਚੰਗੀ ਹੋਵੇ, ਚੰਗੇ ਗੁਣਾਂ ਵਾਲੀ ਹੋਵੇ, ਉਹ ਵੀ ਨਾਮ ਜਪੇ ਤੇ ਮੈਂ ਵੀ ਨਾਮ ਜਪਾਂ। ਪਰਮੇਸ਼ਰ ਕਹਿਣ ਲੱਗੇ, ਚੰਗਾ ਧੰਨਿਆ, ਇਹ ਤਾਂ ਤੈਨੂੰ ਦਿੱਤਾ, ਭਾਈ ਕੁਝ ਹੋਰ ਮੰਗ ਲੈ। ਧੰਨਾ ਕਹਿਣ ਲੱਗਾ, ਬਸ ਹੋਰ ਕੁਝ ਨੀ ਚਾਹੀਦਾ, ਬਸ ਆਪਣੇ ਚਰਨਾਂ ਦੇ ਨਾਲ ਜੋੜੀ ਰੱਖ। ਪਰਮੇਸ਼ਰ ਕਹਿਣ ਲੱਗੇ, ਚੰਗਾ ਭਾਈ ਧੰਨਿਆ, ਤੇਰੇ ਪਿਆਰ ਦੇ ਵਾਸਾਂ ਜੋ ਤੂੰ ਮੰਗਿਆ ਇਹ ਤੈਨੂੰ ਸਭ ਕੁਝ

ਤੰਨਾ ਅਨਪੜ ਨਾਮ ਜਪਣ ਦੇ ਕਰਕੇ ਦਰਸ਼ਨ ਕਰਨ ਦੇ ਕਰਕੇ ਕਿੱਥੇ ਜਾ ਪਹੁੰਚੀ ਹੈ ਉਹ ਤੰਨਾ ਅਨਪੜ ਬਾਣੀ ਉਚਾਰਨ ਲੱਗ ਪਏ ਉਸ ਧੰਨੇ ਤੇ ਧੰਨ ਗੁਰੂ ਅਰਜਨ ਸਾਹਿਬ ਨੇ ਹੋਰ ਕਿਰਪਾ ਕੀਤੀ ਧੰਨੇ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਕੀਤੀ ਧੰਨੇ ਨੂੰ ਆਪਣੇ ਨਾਲ ਬਿਠਾ ਲਿਆ ਜਦੋਂ ਵੀ ਕੋਈ ਇਨਸਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਾ ਉਹ ਭਗਤ ਧੰਨੇ ਨੂੰ ਵੀ ਮੱਥਾ ਟੇਕਦਾ ਭਗਤ ਧੰਨਾ ਜੀ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਦਰਜ ਨੇ ਜਿਹੜੇ ਉਪਦੇਸ਼ ਕਰਦੇ ਨੇ ਐ ਭਾਈ ਉਸ ਪਰਮੇਸ਼ਰ ਦੀ ਬੰਦਗੀ ਕਰੋ ਸਾਰਿਆਂ ਦੀ ਉਹ ਪਾਲਣਾ ਕਰਨ ਵਾਲਾ ਹੈ ਤੂੰ ਬੰਦਗੀ ਕਰ ਤੇਰੀ ਵੀ ਉਹ ਪਾਲਣਾ ਕਰੇਗਾ ਦੁਨੀਆਂ ਦੀ ਚਿੰਤਾ ਛੱਡ ਨਾਮ ਦੀ ਚਿੰਤਾ ਕਰ ਕਿਉਂਕਿ ਉਹਦਾ ਨਾਮ ਬੜਾ ਪਿਆਰਾ ਤੇ ਬੜਾ ਸੋਹਣਾ ਹੈ।

ਆਪਣੀ ਇਸ ਵਾਰ ਵਿੱਚ ਸਿਫਤ ਕਰਦਿਆਂ ਹੋਇਆਂ ਜ਼ਿਕਰ ਕਰਦੇ ਹਨ ਕਿ ਜਿਸ ਤਰ੍ਹਾਂ ਚੰਦਨ ਦਾ ਇੱਕ ਬੂਟਾ ਜੰਗਲ ਨੂੰ ਚੰਦਨਵਾੜੀ ਬਣਾ ਦਿੰਦਾ, ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਮੇਲ ਗੁਰੂ ਦੇ ਨਾਲ ਮੇਲ ਹੋਵੇ ਤੇ ਫਿਰ ਇਨਸਾਨ ਕਿਉਂ ਨਾ ਗੁਰੂ ਵਰਗਾ ਹੋ ਜਾਏ। ਪਰ ਕੋਈ ਮਿਲ ਕੇ ਦੇਖੇ ਸਿੱਖ ਧਰਮ ਦੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਘਰ ਹਾਲੀ ਕਿਸੇ ਪੁੱਤਰ ਨੇ ਜਨਮ ਨਹੀਂ ਲਿਆ, ਸੰਸਾਰ ਦੇ ਵਿੱਚ ਕੋਈ ਵੀ ਹੈ, ਹਰ ਇਨਸਾਨ ਚਾਹੁੰਦਾ ਕਿ ਮੇਰੀ ਵੇਲ ਵਧੇ, ਮੇਰਾ ਵੰਸ਼, ਮੇਰਾ ਖਾਨਦਾਨ ਵਧੇ। ਔਰ ਦੁਨੀਆਂ ਦੇ ਵਿੱਚ ਇਹ ਦੇਖਦੇ ਹਾਂ ਕਿ ਜਿਹਦੇ ਘਰ ਧੀ ਪੁੱਤਰ ਨਾ ਹੋਵੇ, ਰਿਸ਼ਤੇਦਾਰ ਵੀ ਉਹਨਾਂ ਨੂੰ ਤਾਨੇ ਤੇ ਮਿਹਣੇ ਮਾਰਦੇ ਨੇ। ਗੁਰੂ ਘਰ ਵਿੱਚ ਇਸੇ ਤਰ੍ਹਾਂ ਦਾ ਇਤਿਹਾਸ ਵਿੱਚ

ਨਾ ਕੋਈ ਧੀ ਨਾ ਕੋਈ ਪੁੱਤਰ। ਤੇ ਜਿਹਦੇ ਘਰ ਧੀ ਪੁੱਤਰ ਨਾ ਹੋਵੇ ਲੋਕ ਉਸ ਨੂੰ ਔਤਰ ਨਖੱਤਰ ਕਹਿੰਦੇ ਨੇ। ਸਾਧ ਸੰਗਤ, ਇਹ ਜਿਹੜੇ ਲਫ਼ਜ਼ ਬਾਬਾ ਪ੍ਰਿਥੀ ਚੰਦ ਨੇ ਵਰਤੇ ਉਹ ਲਫ਼ਜ਼ ਅਸੀਂ ਨਹੀਂ ਬੋਲ ਸਕਦੇ, ਪਰ ਅਗਰ ਬੋਲੀਏ ਨਾ ਇਤਿਹਾਸ ਪੂਰਾ ਨਹੀਂ ਹੁੰਦਾ। ਪ੍ਰਿਥੀ ਚੰਦ ਕਹਿਣ ਲੱਗਾ ਕਰਮ ਕੌਰੇ, ਮੇਰੇ ਛੋਟੇ ਭਰਾ ਦੇ ਘਰ ਨਾ ਕੋਈ ਧੀ ਨਾ ਪੁੱਤ, ਇਹਨਾਂ ਤੇ ਦੁਨੀਆਂ ਤੋਂ ਔਤਰਿਆਂ ਚਲਿਆ ਜਾਣਾ, ਇਹ ਸਾਰਾ ਕੁਝ ਸਾਡੇ ਪੁੱਤਰ ਮਿਹਰਬਾਨ ਨੇ ਸਾਹਮਣੇ। ਪ੍ਰਿਥੀ ਚੰਦ ਨੇ ਇਹ ਗੱਲ ਉੱਚੀ ਸਾਰੀ ਸੁਣਾਉਣ ਵਾਸਤੇ ਕਹੀ ਸੀ। ਇਹ ਗੱਲ ਨੌਕਰਾਣੀ ਨੇ ਸੁਣੀ, ਨੌਕਰਾਣੀ ਭੱਜੀ ਭੱਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਧਰਮਸ ਪਤਨੀ ਮਾਤਾ ਗੰਗਾ ਜੀ ਕੋਲ ਗਈ ਔਰ ਚਰਨਾਂ ਤੇ ਸਿਰ

ਨੌਕਰਾਣੀ ਨੇ ਅੱਖਾਂ ਪੂੰਝਦਿਆਂ ਹੋਇਆਂ ਆਖਿਆ, ਮਾਤਾ ਜੀ ਮੇਰੀ ਜਵਾਨ ਸੜ ਜਾਏ। ਕਿਹੜੀ ਮੂੰਹ ਨਾਲ, ਕਿਹੜੀ ਜਵਾਨ ਨਾਲ ਉਹ ਗੱਲ ਕਹਾਂ ਜਿਹੜੀ ਗੱਲ ਪ੍ਰਿਥੀ ਚੰਦ ਨੇ ਕਹੀ। ਮਾਤਾ ਗੰਗਾ ਜੀ ਕਹਿਣ ਲੱਗੇ, ਤੂੰ ਰੋ ਨਾ, ਮੈਨੂੰ ਦੱਸ ਪ੍ਰਿਥੀ ਚੰਦ ਨੇ ਕੀ ਕਿਹਾ। ਨੌਕਰਾਣੀ ਨੇ ਰੋਂਦਿਆਂ ਆਖਿਆ, ਮਾਤਾ ਜੀ ਪ੍ਰਿਥੀ ਚੰਦ ਨੇ ਕਿਹਾ ਕਿ ਗੁਰੂ ਅਰਜਨ ਸਾਹਿਬ ਜਿਨ੍ਹਾਂ ਦੇ ਘਰ ਨਾ ਕੋਈ ਧੀ ਨਾ ਪੁੱਤਰ, ਇਨ੍ਹਾਂ ਦੁਨੀਆਂ ਤੋਂ ਔਤਰਿਆਂ ਚੱਲਿਆ ਜਾਣਾ। ਅੱਜ ਮਾਤਾ ਗੰਗਾ ਜੀ ਨੂੰ ਪਹਿਲੀ ਵਾਰੀ ਮਹਿਸੂਸ ਹੋਇਆ ਕਿ ਮੇਰੇ ਘਰ ਕੋਈ ਧੀ ਪੁੱਤਰ ਨਹੀਂ। ਕੁਝ ਸਮੇਂ ਬਾਅਦ ਗੁਰੂ ਅਰਜਨ ਦੇਵ ਜੀ ਮਹਾਰਾਜ ਮਹਿਲਾਂ ਵਿੱਚ ਆਏ। ਮਾਤਾ ਗੰਗਾ ਜੀ ਨੇ

ਅੱਜ ਵੱਡੇ ਭਰਾ ਨੇ ਤਾਂ ਨਾ ਮਾਰਿਆ, ਅਗਰ ਮੇਰੇ ਘਰ ਵੀ ਪੁੱਤਰ ਹੁੰਦਾ ਤੇ ਅੱਜ ਮੈਨੂੰ ਤਾਂ ਨਾਣਾ ਵੱਜਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਚਿਹਰੇ ਤੇ ਮੁਸਕਰਾਹਟ, ਕਹਿਣ ਲੱਗੇ ਬਸ ਗੰਗਾ ਇੰਨੀ ਗੱਲ ਤੇ ਉਦਾਸ ਹੋ ਗਏ। ਉਦਾਸ ਨਹੀਂ ਹੋਣਾ ਚਾਹੀਦਾ, ਗੁਰੂ ਨਾਨਕ ਦੇ ਘਰ ਕੋਈ ਘਾਟਾ ਨਹੀਂ, ਪੁੱਤਰ ਚਾਹੀਦਾ। ਇਸ ਤਰ੍ਹਾਂ ਕਰੋ, ਬਾਬਾ ਬੁੱਢਾ ਜੀ ਦੇ ਕੋਲ ਚਲੇ ਜਾਓ। ਬਾਬਾ ਬੁੱਢਾ ਜੀ ਪੂਰਨ ਬ੍ਰਹਮ ਗਿਆਨੀ ਗੁਰੂ ਨਾਨਕ ਸਾਹਿਬ ਦੇ ਬਖਸ਼ੇ ਹੋਏ ਸਿੱਖ ਸਨ। ਪੁੱਤਰ ਦੀ ਦਾਤ ਜੇ ਗੁਰੂ ਦੁਨੀਆਂ ਨੂੰ ਦਿੰਦਾ ਹੈ ਤੇ ਕੀ ਉਹਦੇ ਆਪਣੇ ਘਰ ਪੁੱਤਰ ਨਹੀਂ ਹੋ ਸਕਦਾ? ਹੋ ਸਕਦਾ ਹੈ, ਪਰ ਉਹ ਆਪਣੇ ਸਿੱਖ ਦੀ ਵਡਿਆਈ ਕਰਾਉਣਾ ਚਾਹੁੰਦੇ ਸਨ। ਕਹਿਣ ਲੱਗੇ ਗੰਗਾ ਬਾਬਾ ਬੁੱਢਾ ਜੀ ਕੋਲ ਜਾਓ, ਉਹ ਅਰਦਾਸ ਕਰਨਗੇ ਤੁਹਾਡੇ ਘਰ ਪੁੱਤਰ ਹੋਵੇਗਾ। ਮਾਤਾ ਗੰਗਾ ਜੀ ਤਿਆਰੀ ਕੀਤੀ, ਰੱਥ ਤੇ ਸਵਾਰ ਹੋ ਕੇ ਦਾਸ ਦਾਸੀਆਂ ਨੂੰ ਨਾਲ ਲੈ ਕੇ ਸ਼ਾਹੀ ਠਾਠ ਵਾਠ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਬਾ ਬੁੱਢਾ ਜੀ ਦੀ ਬੇੜ ਜਿੱਥੇ ਬਾਬਾ ਜੀ ਰਿਹਾ ਕਰਦੇ ਸਨ ਉਸ ਪਾਸੇ ਚੱਲ ਪਏ। ਬਾਬਾ ਬੁੱਢਾ ਜੀ ਜ਼ਿਮੀਂਦਾਰੀ ਦਾ ਕੰਮ ਕਰਦੇ ਸਨ, ਕਿਰਸਾਨੀ ਦਾ ਕੰਮ, ਖੇਤਾਂ ਵਿੱਚ ਕੰਮ ਕਰ ਰਹੇ ਨੇ। ਤੋੜ ਉੱਡਦੀ ਦੇਖੀ ਰੱਥ ਆ ਰਹੇ ਹੈ, ਦਾਸ ਦਾਸੀਆਂ ਨੇ, ਤਾਂ ਬਾਬਾ ਬੁੱਢਾ ਜੀ ਨੇ ਸੇਵਕਾਂ ਨੂੰ ਪੁੱਛਿਆ, ਬੜੀ ਧੂੜ ਉੱਡ ਰਹੀ ਹੈ, ਕੌਣ ਆ ਰਿਹਾ? ਤਾਂ ਸੇਵਕਾਂ ਨੇ ਕਿਹਾ, ਬਾਬਾ ਜੀ

ਤਾਂ ਗੁਰੂ ਪਿਆ ਨੂੰ ਕਿਧਰੋਂ ਭਾਜਣਾ ਪੈ ਗਿਆ। ਮਾਤਾ ਗੰਗਾ ਜੀ ਆਏ, ਲੰਗਰ ਛਕਾਇਆ, ਪਰ ਬਾਬਾ ਜੀ ਨੇ ਪੁੱਤਰ ਵਾਸਤੇ ਕੋਈ ਅਰਦਾਸ ਨਾ ਕੀਤੀ। ਮਾਤਾ ਗੰਗਾ ਜੀ ਉਦਾਸ ਹੋ ਕੇ ਵਾਪਸ ਚਲੇ ਗਏ ਔਰ ਗੁਰੂ ਅਰਜਨ ਸਾਹਿਬ ਨੂੰ ਕਿਹਾ, ਮਹਾਰਾਜ, ਬਾਬਾ ਬੁੱਢਾ ਜੀ ਨੇ ਪੁੱਤਰ ਵਾਸਤੇ ਅਰਦਾਸ ਨਹੀਂ ਕੀਤੀ, ਸਗਾਂ ਕਿਹਾ ਕਿ ਗੁਰੂਆਂ ਨੂੰ ਕਿਧਰੋਂ ਭਾਜਣਾ ਪੈ ਗਈਆਂ, ਗੁਰੂ ਕੇ ਮਹਿਲ ਨੂੰ

ਜਦੋਂ ਕਿਸੇ ਕੋਲੋਂ ਕੁਝ ਮੰਗਣ ਜਾਈਦਾ ਤਾਂ ਆਕੜ ਕੇ ਨਹੀਂ ਜਾਈਦਾ। ਗਏ ਸੀ ਪੁੱਤਰ ਮੰਗਣ ਪਰਛਾਈ ਠਾਟ ਬਾਠ ਦੇ ਨਾਲ, ਨਹੀਂ ਜਦੋਂ ਕਿਸੇ ਕੋਲੋਂ ਕੁਝ ਮੰਗੀਦਾ ਤੇ ਨਿਮਰਤਾ ਵਿੱਚ ਔਰ ਨਿਉ ਕੇ ਜਾਈਦਾ। ਅੰਮ੍ਰਿਤ ਵੇਲੇ ਉੱਠੋ, ਬਾਣੀ ਪੜ੍ਹਦੇ ਹੋਏ ਆਪ ਹੱਥਾਂ ਦੇ ਨਾਲ ਪ੍ਰਸ਼ਾਦਾ ਬਣਾਓ।

ਆਪ ਚੱਕੀ ਚਲਾਈ, ਮਿੱਸੀਆਂ ਰੋਟੀਆਂ ਬਣਾਈਆਂ, ਦਹੀਂ ਰਿੜਕ ਕੇ ਲੱਸੀ ਬਣਾਈ, ਔਰ ਆਪ ਸਾਦੇ ਬਸਤਰ ਪਾ ਕੇ ਨੰਗੇ ਪੈਰ, ਸਿਰ ਤੇ ਲੱਸੀ ਦੀ ਚਾਟੀ, ਅਚਾਰ ਗੰਢਾ ਔਰ ਮਿੱਠੇ

ਜਿਹਦੇ ਕੋਲ ਪੁੱਤਰ ਮੰਗਣ ਗਏ ਨੇ ਉਹ ਅੱਗੋਂ ਮਾਤਾ ਗੰਗਾ ਜੀ ਨੂੰ ਮਾਂ ਕਹਿ ਕੇ ਬੁਲਾ ਰਹੇ ਨੇ ਔਰ ਬਾਬਾ ਜੀ ਚਾਟੀ ਲੱਸੀ ਦੀ ਪਕੜ ਕੇ ਦਰਖਤ ਦੀ ਛਾਵੇਂ ਬੈਠੇ ਜੋ ਜਿਮੀਦਾਰਾਂ ਦਾ ਸੁਭਾਅ ਹੈ ਲੱਸੀ ਨਾਲ ਹੀ ਹੱਥ ਧੋਤੇ ਪ੍ਰਸ਼ਾਦਾ ਛਕਣ ਲੱਗ ਪਏ ਪਿਆਜ਼ ਤੇ ਮੁੱਕਾ ਮਾਰਿਆ ਪਿਆਜ਼ ਭੰਨਿਆ ਤੇ ਪ੍ਰਸ਼ਾਦਾ ਛਕਦਿਆਂ ਇਹ ਵਰ ਦਿੱਤਾ ਮਾਂ ਤੁਮਰੇ ਗ੍ਰਹਿ ਪ੍ਰਗਟੇਗਾ ਯੋਧਾ ਤੇਰੇ ਘਰ ਪੁੱਤਰ ਹੋਵੇਗਾ ਬੜਾ ਬਲੀ ਯੋਧਾ ਹੋਵੇਗਾ।

ਬੰਦੇ ਜਗਤ ਦੇ ਉਧਾਰ ਲਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖਸਮ ਕੀ ਬਾਣੀ ਨੂੰ ਰਾਗਾਤਮਿਕ ਸੰਗੀਤ ਪੱਤੀ ਗੁਰਮਤ ਸੰਗੀਤ ਨਾਲ ਗਾਵਿਆ ਅਤੇ ਸ਼ਬਦ ਕੀਰਤਨ ਦੀ ਪ੍ਰਥਾ ਚਲਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੂਹ ਬਾਣੀ ਵੱਖ ਵੱਖ ਰਾਗਾਂ ਤੇ ਰਾਗ ਪ੍ਰਕਾਰਾਂ ਵਿੱਚ ਨਿਬੱਧ ਕੀਤੀ ਗਈ ਹੈ। ਰਾਗ ਗੌੜੀ ਅਤੇ ਇਸ ਦੇ ਵਿਭਿੰਨ ਪ੍ਰਕਾਰ ਵਿਸ਼ਵ ਸੰਗੀਤ ਵਿੱਚ ਆਪਣੀ ਪਹਿਲੀ ਅਦੁੱਤੀ ਤੇ ਨਵੇਕਲੀ ਮਿਸਾਲ ਹਨ। ਰਾਗ ਗੌੜੀ ਸੰਬੰਧੀ ਗੁਰੂ ਅਮਰਦਾਸ ਜੀ ਦਾ ਫੁਰਮਾਨ ਹੈ, ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿੱਤ ਕਰੇ, ਭਾਣੈ ਚੱਲੈ ਸਤਿਗੁਰੂ ਕੈ ਐਸਾ ਸਿਗਾਰ ਕਰੇ। ਵਿਸਮਾਦਨਾਦ ਵੱਲੋਂ ਮੁੱਖ ਰਾਗ ਗੌੜੀ ਅਤੇ ਉਸ ਦੇ 11 ਪ੍ਰਕਾਰਾਂ ਵਿੱਚ ਸ਼ਬਦ ਕੀਰਤਨ ਦੇ 3 ਆਡੀਓ ਕੈਸੇਟਸ ਆਪ ਸਭ ਦੀ ਸੇਵਾ ਵਿੱਚ ਭੇਟ ਹਨ। ਰਾਗ ਗੌੜੀ ਭੈਰਵ ਅੰਗ ਵਿੱਚ ਰਿਸ਼ਭ ਧੈਵਤ ਕੋਮਲ ਅਤੇ ਬਾਕੀ ਸੁਰ ਸ਼ੁੱਧ ਲੱਗਦੇ ਹਨ। ਇਸ ਰਾਗ ਦੇ ਆਰੋਹ ਵਿੱਚ ਧੈਵਤ ਵਰਜਿਤ ਹੈ। ਇਸ ਰਾਗ ਦੀ ਜਾਤੀ ਸ਼ਾੜਵ ਸੰਪੂਰਨ, ਸਮਾਂ ਰਾਤ ਦਾ ਪਹਿਲਾ ਪੈਰ ਵਾਦੀ ਰਿਸ਼ਭ ਅਤੇ ਸੰਵਾਦੀ ਪੰਚਮ ਹੈ। ਇਸ ਰਾਗ ਵਿੱਚ ਸਾਧੋ ਮਨ ਕਾ ਮਾਨ ਤਿਆਗੋ ਸ਼ਬਦ ਦਾ ਗਾਇਨ ਕਰ ਰਹੇ ਹਨ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ।

ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ ਮੂੰਹ ਅੱਖੀ ਨੱਕ ਕੰਨ ਹੱਥ ਦੇ ਭਾਰ ਉਚਾਂਦੇ ਸਭ ਚੀਨ ਛੱਡ ਪੂਜੀਨ ਕੌਣ ਕਰਮ ਕਮਾਉਂਦੇ।

ਹੱਥ ਸਕੱਤ ਹਨ ਸਾਧ ਸੰਗਤ ਗੁਰ ਕਾਰ ਕਮਾਵੇ ਪਾਣੀ ਪੱਖਾ ਪੀਣਾ ਪੈਰ ਧੋਏ ਚਰਣਾ ਮਤ ਪਾਵੇ ਗੁਰਬਾਣੀ ਲਿਖ ਪੋਥੀਆਂ ਤਾਲ ਮਿਰਦੰਗ ਰਬਾਬ ਵਜਾਵੇ ਨਮਸਕਾਰ ਦੰਡੋਤ ਕਰੇ ਗੁਰ ਭਾਈ ਗਲ ਮਿਲ ਗਲ ਲਾਵੇ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ ਪਾਰਸ ਪਰਸ ਅਪਰਸ ਹੋਏ ਪਰ ਤਨ ਪਰ ਧਨ ਹੱਥ ਨ ਲਾਵੇ ਗੁਰਸਿੱਖ ਗੁਰਸਿੱਖ ਪੂਜ ਕੇ